0: ਅਨੇਕ ਸੇਵਾ ਪ੍ਰਵਾਨ ਕਰਨਾ ਕੀਰਤਨ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਾਂਗੇ ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਕਲਯੁਗ ਮਹਿ ਕੀਰਤਨ ਪਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸਿੰਦਰਪਾਲ ਸਿੰਘ ਜੀ ਤਿੰਨਾਂ ਦਾ ਰਾਗੀ ਜਥਾ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਗੁਰਦੇਵ ਦੇ ਬਚਨ ਨੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਆਓ ਆਪਣੇ ਪੁਰਖਿਆਂ ਦਾ ਮਾਨ ਮਤਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸਰਵਣ ਕਰਦੇ ਹਾਂ। ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ। ਆਓ ਤਿੰਨਾਂ ਦੇ ਪਾਸੋਂ ਆਪਾਂ ਇਤਿਹਾਸ ਦੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵ ਭੈਣੇ ਗੱਲ ਮਿਲ ਹੈ ਅੰਕ ਸਹੇਲੜੀਆ ਹਾ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਦੀਵਾਨਾਂ 'ਚ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਪਰਸ ਰਹੇ। ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਹਨ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਪਰਸ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਚੱਲ ਰਹੇ ਗੁਰੂ ਪੰਥ ਦੀ ਕਥਾ ਦਾ ਪ੍ਰਸੰਗ ਸਰਵਣ ਕਰਨ ਲਈ, ਗੁਰ ਇਤਿਹਾਸ ਸਰਵਣ ਕਰਨ ਲਈ ਆਪ ਜੀ ਇਸ ਵਕਤ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਜ਼ਕਰੀਆ ਖਾਨ ਨੇ ਲਾਹੌਰ ਦੇ ਤਖ਼ਤ 'ਤੇ ਬੈਠਦਿਆਂ ਸਿੱਖਾਂ 'ਤੇ, ਖਾਲਸੇ 'ਤੇ, ਸਿੰਘਾਂ 'ਤੇ ਅੱਤ ਦੇ ਜ਼ੁਲਮ ਸ਼ੁਰੂ ਕੀਤੇ ਔਰ ਇਹਨੇ ਹੁਕਮ ਕਰ ਦਿੱਤਾ ਕਿ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਪਾਵੇ ਹਮਰੇ ਦੇਸ਼। ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਸਿੰਘਾਂ ਨੂੰ ਬਹੁਤ ਵੱਡੀ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਸਿੱਖਾਂ ਦੇ ਸਿਰ ਕੱਟ ਕੇ ਲਾਹੌਰ ਲਿਜਾਏ ਜਾਂਦੇ। ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਨਿਰੰਕਾਰ ਦੀ ਦਰਗਾਹ ਦੇ ਵਿੱਚ ਵੀ ਇਹ ਰੌਲਾ ਪਹੁੰਚਿਆ। ਤੋ ਨਿਰੰਕਾਰ ਨੇ ਖੇਡ ਵਰਤਾਈ ਜੋ ਸੋ ਸਾਖੀ ਵਿੱਚ ਬਚਨ ਆਉਂਦੇ ਆ। ਕਲਗੀਧਰ ਜੀ ਨੇ ਬਚਨ ਕਹੇ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਕਾਬਲ ਤੇ ਕੁੱਤਾ ਮੰਗਵਾ, ਕਿ ਮੈਂ ਕਾਬਲ ਤੋਂ ਇੱਕ ਕੁੱਤਾ ਮੰਗਾ ਕੇ ਜਿਹੜੇ ਹਿੰਦੁਸਤਾਨ ਦੇ ਵਿੱਚ ਇਹ ਜਰਵਾਣੇ ਜ਼ੁਲਮ ਕਰ ਰਹੇ ਨੇ, ਇਹਨਾਂ ਨੂੰ ਮਰਵਾਵਾਂਗਾ। ਉਹ ਖੇਡ ਪ੍ਰਤੱਖ ਹੋਈ। ਕਾਬਲ ਤੋਂ ਨਾਦਰ ਸ਼ਾਹ ਚੜ ਕੇ ਆਇਆ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਮੁਹੰਮਦ ਸ਼ਾਹ, ਇਹਨੇ ਖੁਦ ਨਾਦਰ ਨੂੰ ਸੱਦਿਆ। ਖਾਨਾ ਜੰਗੀ ਦਾ ਮਾਹੌਲ ਹਿੰਦੁਸਤਾਨ 'ਚ ਬਣ ਗਿਆ। ਉਧਰੋਂ ਕਦੇ ਮਰਹੱਟੇ ਦਿੱਲੀ 'ਤੇ ਆ ਕੇ ਹਮਲਾ ਕਰਦੇ ਆ, ਕਦੇ ਨਾਦਰ ਆਉਂਦਾ। ਲਾਹੌਰ ਦਾ ਜਿਹੜਾ ਨਵਾਬ ਸੀ ਜ਼ਕਰੀਆ ਖਾਨ, ਇਹਨੇ 3 ਕਰੋੜ ਰੁਪਈਆ ਨਾਦਰ ਸ਼ਾਹ ਨੂੰ ਦੇਣਾ ਕਰਕੇ ਕਿ ਮੈਂ ਤੈਨੂੰ 3 ਕਰੋੜ ਰੁਪਈਆ ਦਿਆਂਗਾ, ਤੂੰ ਮੇਰੀ ਜਾਨ ਬਖਸ਼ ਦੇ।

ਕਾਕਾ ਨਾ ਉਜਾੜੀ, ਤੂੰ ਇਹਨੇ ਨਾਦਰ ਸ਼ਾਹ ਨਾਲ ਸੰਧੀ ਕਰ ਲਈ। ਤੋ ਇਸ ਪ੍ਰਕਾਰ ਨਾਲ ਨਾਦਰ ਨੇ ਹਿੰਦੁਸਤਾਨ ਦੀ ਧਰਤੀ 'ਤੇ ਬਹੁਤ ਜ਼ੁਲਮ ਕੀਤੇ, ਬਹੁਤ ਸਾਰਾ ਧਨ ਸੰਪਦਾ ਵਿਭੂਤੀ ਲੈ ਕੇ ਜਦੋਂ ਇਹਦੇ ਸਿਪਾਹੀ ਜਾਂਦੇ ਅਤੇ ਰਸਤੇ 'ਚ ਸਿੰਘ ਹਮਲਾ ਕਰਦੇ, ਕਿਉਂਕਿ ਹੁਣ ਸਿੰਘਾਂ ਦਾ ਦਾਅ ਲੱਗਾ, ਖਾਲਸੇ ਦਾ ਦਾਅ ਲੱਗਾ ਹੈ, ਇਹ ਲੁਟੇਰਿਆਂ ਨੂੰ ਹੁਣ ਖਾਲਸਾ ਲੁੱਟਦਾ ਹੈ। ਨਾਦਰ ਕਿੰਨਾ ਕੁਝ ਲੁੱਟ ਕੇ ਲੈ ਕੇ ਗਿਆ ਹਿੰਦੁਸਤਾਨ ਦਾ, ਕਿੰਨਾ ਸਰਮਾਇਆ ਲੁੱਟ ਕੇ ਲੈ ਕੇ ਗਿਆ, ਉਹ ਭਾਈ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਦੱਸ ਰਹੇ ਨੇ। ਔਰ ਖਾਲਸੇ ਬਾਰੇ ਨਾਦਰ ਸ਼ਾਹ ਜੋ ਪੁੱਛ ਰਿਹਾ ਹੈ ਜ਼ਕਰੀਏ ਖਾਨ ਕੋਲੋਂ, ਉਹ ਕਥਾ ਭਾਈ ਸਾਹਿਬ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ

0: ਦੇ ਵਿੱਚ ਜਿਹੜੇ ਚੰਗੇ ਚੰਗੇ ਤੋਹਫੇ ਸੀ, ਬੜੇ ਬੜੇ ਕੀਮਤੀ ਹੀਰੇ, ਬੜੇ ਬੜੇ ਕੀਮਤੀ ਜਵਾਹਰਾਤ, ਮੋਤੀ, ਸ਼ਬਜ ਪੰਨੇ, ਅੱਗੇ ਉਹਨਾਂ ਦਾ ਕੁਝ ਕੁ ਵੇਰਵਾ ਵੀ ਆਏਗਾ। ਕਹਿੰਦੇ ਪਤਾ ਨਹੀਂ ਕਿੰਨੇ ਕੁ ਤੋਹਫੇ ਸਨ ਜਿਹੜੇ ਹਿੰਦੁਸਤਾਨ ਵਿੱਚੋਂ ਨਾਦਰ ਲੁੱਟ ਕੇ ਲੈ ਗਿਆ।
1: ਬਾਈਆਂ ਸੂਬਿਆਂ ਵਿੱਚ ਥੇ ਧਾਰੇ,
0: ਹਿੰਦੁਸਤਾਨ ਦੀ ਧਰਤੀ ਤੇ ਉਸ ਵੇਲੇ 22 ਸਟੇਟਾਂ ਸੀ, 22 ਸੂਬੇ ਸੀ। 22 ਸੂਬਿਆਂ ਦੇ ਵਿੱਚ ਜਿਹੜੀ ਕੋਈ ਚੰਗੀ ਵਸਤੂ ਨਾਦਰ ਨੇ ਸੁਣੀ, ਜਿਹੜਾ ਕੋਈ ਚੰਗਾ ਤੋਹਫਾ ਸੁਣਿਆ, ਉਹ ਨਾਦਰ ਨੇ ਉਸੇ ਵੇਲੇ ਦਿੱਲੀ ਤਖ਼ਤ ਤੇ ਆਪਣੇ ਕੋਲ ਮੰਗਵਾ ਲਿਆ।
1: ਤਖ਼ਤ ਤਾਂ ਉਸੇ ਨੌ ਕੋਟਾ ਜੋ,
0: ਕਹਿੰਦੇ ਇੱਕ ਦਿੱਲੀ ਦਾ ਤਖ਼ਤ ਸੀ ਜਿਹਨੂੰ ਤਖ਼ਤੇ ਤਾਊਸ ਕਹਿੰਦੇ ਸੀ, ਮੋਰ ਦੀ ਸ਼ਕਲ ਦਾ ਬਣਿਆ ਹੁੰਦਾ, ਤਾਊਸ ਮੋਰ ਨੂੰ ਕਹਿੰਦੇ ਆ। ਗੁਰੂ ਘਰ ਦੇ ਵਿੱਚ ਇੱਕ ਸਾਜ ਵੀ ਹੈ ਤੰਤੀ ਤਾਊਸ, ਉਹਦੇ ਚ ਮੋਰ ਦੇ ਖੰਭ ਪੈਂਦੇ ਆ ਤੇ ਵਜਾ ਕੇ ਰਾਗੀ ਸਿੰਘ ਬਹੁਤ ਸਾਰੇ ਕੁਝ ਕੀਰਤਨੀ ਉਹਦੇ ਨਾਲ ਕੀਰਤਨ ਕਰਦੇ ਆ। ਤੋ ਉਹ ਤਖ਼ਤੇ ਤਾਊਸ ਕਿਹਾ ਜਾਂਦਾ ਸੀ, ਉਹ 9 ਕਰੋੜ ਰੁਪਏ ਦਾ ਉਹਨਾਂ ਵੇਲਿਆਂ ਚ ਬਣਿਆ ਸੀ ਤਖ਼ਤੇ ਤਾਊਸ। ਉਹ ਤਖ਼ਤੇ ਤਾਊਸ ਵੀ ਨਾਦਰ ਲੈ ਗਿਆ ਆਪਣੇ ਨਾਲ।
1: ਸੋ ਇਨਾ ਸੁਗੰਧੀ ਸੌ ਦੋਏ ਤੋਲੇ ਹੋਊ,
0: ਇੱਕ ਤਾਂ ਆਮ ਸਧਾਰਨ ਸੋਨਾ ਹੁੰਦਾ ਜਿਹੜਾ ਲੋਕਾਂ ਕੋਲ ਗਹਿਣੇ ਹੁੰਦੇ ਆ, ਇੱਕ ਖਾਸ ਕਿਸਮ ਦਾ ਸੋਨਾ ਹੁੰਦਾ ਹੈ ਜਿਹੜੇ ਸੋਨੇ ਚੋਂ ਸੁਗੰਧੀ ਆਉਂਦੀ ਹੈ। ਉਹ ਜਿਹੜਾ ਸੁਗੰਧੀ ਵਾਲਾ ਸੋਨਾ ਸੀ ਦਿੱਲੀ ਦੇ ਖਜ਼ਾਨੇ ਵਿੱਚ, ਉਹ 200 ਤੋਲੇ ਸੀ। ਉਹ ਜਿਹੜਾ 200 ਤੋਲੇ ਸੋਨਾ ਸੀ ਸੁਗੰਧੀ ਵਾਲਾ, ਬੜਾ ਕੀਮਤੀ ਮੰਨਿਆ ਜਾਂਦਾ, ਉਹ ਵੀ ਨਾਦਰ ਲੈ ਗਿਆ।
1: ਇੱਕ ਹੀਰਾ ਥਾ ਪਾਂਡਵਾਂ ਵਾਲੋ,
0: ਇੱਕ ਬੜਾ ਕੀਮਤੀ ਹੀਰਾ ਸੀ ਪਾਂਡਵਾਂ ਦੇ ਵੇਲੇ ਦਾ, ਪਾਂਡਵ

ਸੀ। ਪਾਂਡਵਾਂ ਦਾ ਜਿਹੜਾ ਉਹ ਹੀਰਾ ਸੀ ਉਹਨੂੰ ਕੋਹੇ ਨੂਰ ਵੀ ਕਹਿੰਦੇ, ਉਹ ਵੀ ਨਾਦਰ ਲੈ ਗਿਆ। ਫਿਰ ਬੜੇ ਕੀਮਤੀ ਦੋ ਲਾਲ ਦੱਸੇ ਜਾਂਦੇ ਨੇ ਬੜੇ ਪੁਰਾਣੇ ਸਮੇਂ ਦੇ, ਜੋ ਦਿੱਲੀ

ਰਾਤ ਦੇ ਹਨੇਰੇ 'ਚ ਜਦੋਂ ਰੱਖ ਦਿਓ ਤੇ ਉਹਨਾਂ ਪ੍ਰਕਾਸ਼ ਹੁੰਦਾ ਸੀ। ਬਾਦਸ਼ਾਹ ਉਹਨਾਂ ਦੋ ਲਾਲਾਂ ਨੂੰ ਆਪਣੇ ਕੋਲ ਰੱਖ ਕੇ ਰਾਤ ਨੂੰ ਉਹਦੀ ਰੋਸ਼ਨੀ 'ਚ ਕੁਰਾਨ ਪੜ੍ਹਦਾ ਸੀ। ਇੰਨੇ ਕੀਮਤੀ ਲਾਲ ਸੀ ਕਿ ਹਨੇਰੇ 'ਚ ਰੱਖ ਦਿਓ ਤੇ ਪ੍ਰਕਾਸ਼ ਕਰਦੇ ਸੀ। ਉਹਨਾਂ ਦੋ ਲਾਲਾਂ ਦੇ ਪ੍ਰਕਾਸ਼ ਦੇ ਵਿੱਚ ਦਿੱਲੀ ਦਾ ਬਾਦਸ਼ਾਹ ਕੁਰਾਨ ਪੜ੍ਹਦਾ ਸੀ। ਇੰਨੇ ਕੀਮਤੀ ਲਾਲ ਸੀ ਉਹ ਵੀ ਇਹ

0: ਸਾਰੇ ਜਹਾਨ ਦੇ ਵਿੱਚ ਪ੍ਰਸਿੱਧ ਹੈ ਕਿ ਦਿੱਲੀ ਦੇ ਬਾਦਸ਼ਾਹ ਕੋਲ ਇੱਕ ਬੜੀ ਅਚਰਜ ਚੀਜ਼ ਸੀ, ਉਹ ਕਿਹੜੀ ਸੀ? ਅੱਗੇ ਦੱਸਦੇ ਹੈ,
1: ਸਾਹਿਨ ਕੂਰ ਕੋ ਮੱਛੀ ਕਹੈ,
0: ਕਹਿੰਦੇ ਇੱਕ ਮੱਛੀ ਸੀ ਇਹਨਾਂ ਦੇ ਕੋਲ, ਉਹ ਮੱਛੀ ਨੂੰ ਕਹਿੰਦੇ ਸੀ ਸ਼ਾਹਿਨ ਕੂਰ।

0: ਉਹ ਸ਼ਾਇਨਕੂਰ ਮੱਛੀ ਦੀ ਇੱਕ ਖਾਸੀਅਤ ਇਹ ਸੀ ਕਿ ਇਹ ਛੁਰੀ ਦੇ ਨਾਲ ਉਹਨੂੰ ਕੱਟ ਲੈਂਦੇ ਸੀ ਅੱਧੀ, ਤੇ ਕੱਟ ਕੇ ਉਹਦਾ ਮਾਸ ਬਾਦਸ਼ਾਹ ਖਾਂਦਾ ਸੀ।
1: ਮੋਤੀ ਆਂਡੇ ਮੁਰਗ ਸਮਾਨ,
0: ਤੇ ਜਿੰਨੀ ਕੱਟਦੇ ਸੀ ਰਾਤ ਨੂੰ ਸਵੇਰ ਤਾਈਂ ਫਿਰ ਸਾਬਤ ਹੋ ਜਾਂਦੀ ਸੀ। ਉਹ ਸ਼ਾਹਿਨਕੂਰ ਮੱਛੀ ਨਾ ਬਾਦਸ਼ਾਹਾਂ ਦੇ ਕੋਲ ਸੀਗੀ, ਕਹਿੰਦੇ ਜਿੰਨੀ ਕੋ ਕੱਟ ਕੇ ਖਾਂਦਾ ਬਾਦਸ਼ਾਹ ਅਗਲੇ ਦਿਨ ਸਵੇਰ ਤਾਈਂ ਓਨੀ ਫਿਰ ਸਾਬਤ ਹੋ ਜਾਂਦੀ। ਫਿਰ ਇਸੇ ਤਰ੍ਹਾਂ ਇੱਕ ਆਂਡਾ ਆਂਡੇ ਦੇ ਸਮਾਨ ਮੋਤੀ ਸੀ। ਵੈਸੇ ਮੋਤੀ ਛੋਟੇ ਆਕਾਰ ਦੇ ਹੁੰਦੇ ਆ, ਤੁਸੀਂ ਅਕਸਰ ਸੁੱਚੇ ਮੋਤੀਆਂ ਦੀਆਂ ਬਹੁਤ ਕਿਸਮਾਂ ਨੇ, ਬਹੁਤ ਪ੍ਰਕਾਰ ਦੇ ਮੋਤੀ ਹਨ, ਉਹਨਾਂ ਵਿੱਚੋਂ ਇੱਕ ਮੋਤੀ ਇਹੋ ਜਿਹੇ ਮੋਤੀ ਬਹੁਤ ਵਿਰਲੇ ਹੁੰਦੇ ਆ ਜਿਨ੍ਹਾਂ ਦਾ ਆਕਾਰ ਆਂਡੇ ਦੇ ਸਮਾਨ ਹੋਵੇ। ਕਹਿੰਦੇ ਆਂਡੇ ਦੇ ਸਮਾਨ ਇਹਨਾਂ ਦੇ ਕੋਲ ਇੱਕ ਮੋਤੀ ਸੀ, ਉਹ ਵੀ ਇਹ ਪਾਪੀ ਲੈ ਗਿਆ ਨਾਦਰ। ਯਾਨੀ ਕਿ ਹਿੰਦੁਸਤਾਨ ਦਾ ਸਰਮਾਇਆ ਜਿਹੜਾ ਖਜ਼ਾਨੇ ਦਾ ਸੀ ਉਹ ਬਹੁਤ ਵੱਡਾ ਸੀ। ਸੈਂਕੜੇ ਸਾਲਾਂ ਤਾਈਂ ਹਮਲਾਵਰ ਆ ਕੇ ਹਿੰਦੁਸਤਾਨ ਨੂੰ ਲੁੱਟਦੇ ਹੀ ਰਹੇ ਆ, ਬੜੀਆਂ ਬੜੀਆਂ ਕੀਮਤੀ ਚੀਜ਼ਾਂ ਉੱਥੋਂ ਲਿਜਾਂਦੇ ਰਹੇ ਆ। ਤੋ ਨਾਦਰ ਕਹਿੰਦੇ ਉਹ ਵੀ ਲੈ ਗਿਆ ਮੋਤੀ।
1: ਸੋ ਸੱਠ ਰੱਤੀ ਤੋਲ ਪਛਾਣ,
0: ਕਹਿੰਦੇ ਉਹ ਜਿਹੜਾ ਮੋਤੀ ਸੀ ਨਾ ਉਹਦਾ ਵਜਨ ਸੀ 64 ਰੱਤੀ। 64 ਰੱਤੀ ਵਜਨ ਦਾ ਉਹ ਮੋਤੀ ਸੀਗਾ, ਬੜਾ ਕੀਮਤੀ।
1: ਗੁਲਾਈ ਤਿੰਨ ਕੀ ਵੱਡੀ ਅਪਾਰ,
0: ਕਹਿੰਦੇ ਉਹਦੀ ਗੁਲਾਈ ਬੜੀ ਕਮਾਲ ਦੀ ਸੀ। ਉਹ ਜਿਹੜਾ ਗੋਲਾਕਾਰ ਸੀ ਉਹ ਗੁਲਾਈ ਵੀ ਬੜੇ ਕਮਾਲ ਦੀ, ਬੜੇ ਅਸਚਰਜ ਤਰੀਕੇ ਦੀ ਸੀ।
1: ਕਹੀ ਕਵੀਸ਼ਰ ਬੁੱਧ ਅਨੁਸਾਰ,
0: ਕਵੀ ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਬੁੱਧੀ ਵਿੱਚ ਜਿੰਨਾ ਕੁ ਮੈਨੂੰ ਪਤਾ ਲੱਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਦਰ ਅਫਗਾਨਿਸਤਾਨ ਨੂੰ ਕਾਬਲ ਨੂੰ ਲੈ ਕੇ ਗਿਆ, ਮੈਂ ਉਹਦਾ ਪਤਾ ਕੀਤਾ, ਪੜਤਾਲ ਕੀਤੀ, ਤੇ ਉਹ ਸਾਰੀਆਂ ਚੀਜ਼ਾਂ ਇੱਥੇ

0: ਦਾ ਬੜਾ ਵੱਡਾ ਪ੍ਰਸਿੱਧ ਗਵਈਆ ਹੋਇਆ ਤਾਨਸੈਨ। ਇਹ ਬਾਦਸ਼ਾਹ ਅਕਬਰ ਦੇ ਨੌ ਰਤਨਾਂ 'ਚੋਂ ਇੱਕ ਮੰਨਿਆ ਜਾਂਦਾ ਸੀ ਤਾਨਸੈਨ। ਇਹਦਾ ਜਿਹੜਾ ਉਸਤਾਦ ਸੀ ਉਹਦਾ ਨਾਮ ਸੀ ਹਰੀਦਾਸ। ਤੁਸੀਂ ਅਸਚਰਜ ਹੋਵੋਗੇ, ਹਰੀਦਾਸ ਦੇ ਜਿਹੜੇ ਉਸਤਾਦ ਸਨ ਉਹ ਸਨ ਭਾਈ ਸਾਹਿਬ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਕੋਲੋਂ ਹਰੀਦਾਸ ਨੇ ਕੀ ਦਾਤ ਲਈ ਸੀ ਸੰਗੀਤ ਦੀ। ਹਰੀਦਾਸ ਕਿਸੇ ਮਜਲਸ 'ਚ ਨਹੀਂ ਸੀ ਗਾਉਂਦਾ, ਭਾਈ ਮਰਦਾਨੇ ਦੀ ਸੰਗਤ ਕਰਕੇ ਉਹਦੇ 'ਤੇ ਇਹੋ ਜਿਹਾ ਰੰਗ ਲੱਗਾ ਸੀ। ਉਹ ਅਕਸਰ ਜਦੋਂ ਗਾਉਂਦਾ ਸੀ ਆਪਣੀ ਮੌਜ ਵਿੱਚ ਗਾਉਂਦਾ ਸੀ। ਉਹਦਾ ਚੇਲਾ ਸੀ ਅੱਗੇ ਤਾਨਸੈਨ। ਤਾਨਸੈਨ ਨੂੰ ਬਾਦਸ਼ਾਹ ਅਕਬਰ ਨੇ ਕਈ ਤੋਹਫੇ ਦਿੱਤੇ ਸੀ ਆਪਣੇ ਸਮੇਂ 'ਚ। ਜਦੋਂ ਤਾਨਸੈਨ ਕੋਈ ਵਧੀਆ ਤਾਨ ਸੁਣਾਉਂਦਾ, ਕੋਈ ਵਧੀਆ ਰਾਗ ਸੁਣਾਉਂਦਾ, ਕੋਈ ਬੰਦਿਸ਼ ਸੁਣਾਉਂਦਾ ਤੇ ਸੁਣ ਕੇ ਬਹੁਤ ਪ੍ਰਸੰਨ ਹੋ ਕੇ ਬਾਦਸ਼ਾਹ ਅਕਬਰ ਨੇ ਤਾਨਸੈਨ ਨੂੰ ਬੜੇ ਬੜੇ ਕੀਮਤੀ ਤੋਹਫੇ ਦਿੱਤੇ ਹੋਏ ਸਨ।
1: ਐਨ ਚੈਨ ਕੀ ਮਾਲ ਇੱਕ,
0: ਉਹਦੇ ਵਿੱਚੋਂ ਇੱਕ ਸੀ ਮਾਲਾ ਜਿਹਦਾ ਮਾਲਾ ਦਾ ਨਾਮ ਸੀ ਐਨ ਚੈਨ ਕੀ ਮਾਲਾ। ਉਹ ਮਾਲਾ ਤਾਨਸੈਨ ਦੇ ਖਜ਼ਾਨੇ 'ਚ ਸੀ, ਉਹ ਵੀ ਨਾਦਰ ਨੇ ਲਈ। ਉਹ ਜਿਹੜੀ ਐਨ ਚੈਨ ਦੀ ਮਾਲਾ ਸੀ ਉਹਦੀ ਖਾਸੀਅਤ ਕੀ ਸੀ ਉਹ ਵੀ ਦੱਸਦੇ ਨੇ।
1: ਓ ਹੀਰਾ ਗੁਲਾਬੀ ਸੋਏ,
0: ਉਹਦੇ ਨਾਲ ਤਾਨਸੈਨ ਦੇ ਖਜ਼ਾਨੇ ਦੇ ਵਿੱਚ ਇੱਕ ਗੁਲਾਬੀ ਰੰਗ ਦਾ ਹੀਰਾ ਸੀ। ਉਹ ਗੁਲਾਬੀ ਭਾਅ ਮਾਰਦਾ ਸੀ। ਅਕਸਰ ਹੀਰਿਆਂ ਦੇ ਰੰਗ ਚਿੱਟੇ ਹੁੰਦੇ ਆ, ਪਰ ਇਹ ਹੀਰਾ ਐਸਾ ਅਸਚਰਜ ਸੀ ਵੀ ਇਹ ਗੁਲਾਬੀ ਰੰਗ ਦਾ ਹੀਰਾ ਸੀ। ਉਹ ਵੀ ਤਾਨਸੈਨ ਦੇ ਖਜ਼ਾਨੇ 'ਚ ਸੀ, ਉਹ ਵੀ ਨਾਦਰ ਦੇ ਹੱਥ ਲੱਗ ਗਿਆ।
1: ਉਸ ਹੀਰੇ ਕੀ ਖਾਤਰ,
0: ਕਹਿੰਦੇ ਉਸੇ ਹੀਰੇ ਦੀ ਖਾਤਰ
1: ਦਿੱਲੀ ਮੁਗਲ ਪਾਤਸ਼ਾਹ,
0: ਦਿੱਲੀ ਦੇ ਜਿਹੜੇ ਮੁਗਲ ਪਾਤਸ਼ਾਹ ਉਹ ਲੜਦੇ ਰਹੇ, ਉਹ ਵੀ ਵੱਡਾ ਭਾਰੀ ਜੰਗ ਯੁੱਧ ਕਰਦੇ ਰਹੇ।
1: ਤੋੜੈ ਵੱਟ ਜਵਾਹਰੀ,
0: ਕਹਿੰਦੇ ਉਹ ਜਿਹੜਾ ਗੁਲਾਬੀ ਹੀਰਾ ਸੀ ਉਹ ਜਵਾਹਰਾਂ ਨੇ ਪਹਿਲਾਂ ਜਦੋਂ ਮਿਲਿਆ ਸੀ ਬਾਦਸ਼ਾਹ ਨੂੰ, ਮੁਗਲ ਬਾਦਸ਼ਾਹ ਨੂੰ, ਤੇ ਜਿਹੜੇ ਜਵਾਹਰਾਤ ਘੜਨ ਵਾਲੇ ਹੁੰਦੇ ਆ ਉਹਨਾਂ ਨੇ ਕੀ ਕੀਤਾ ਵੀ ਉਹਨੂੰ ਦੋ ਰੱਤੀਆਂ ਘੜ ਕੇ ਛੋਟਾ ਕੀਤਾ।
1: ਦੋਏ ਚਾਵਲ ਘੱਟ ਕਰਾਏ,
0: ਦੋ ਰੱਤੀਆਂ ਕਹਿ ਲਓ ਜਾਂ ਦੋ ਚਾਵਲ ਕਹਿ ਲਓ, ਦੋ ਚਾਵਲਾਂ ਦਾ ਵਜਨ ਦੋ ਰੱਤੀਆਂ ਜਿੰਨਾ ਮੰਨਿਆ ਜਾਂਦਾ ਸੀ ਪਹਿਲੋਂ, ਇਹੀ ਤੋਲ ਹੁੰਦਾ ਸੀ। ਕਹਿੰਦੇ ਦੋ ਚਾਵਲ ਉਹਨੂੰ ਕੱਟ ਕੇ ਇਹਨਾਂ ਨੇ ਛੋਟਾ ਕੀਤਾ।
1: ਬਾਰਾਂ ਰੱਤੀ ਥੋ ਪੱਕੀ,
0: ਇਹਦੇ ਬਾਰਾਂ ਰੱਤੀ ਪੱਕੀ, ਉਹ ਗੁਲਾਬ ਜਿਹੜਾ ਗੁਲਾਬੀ ਹੀਰਾ ਸੀ ਉਹਦਾ ਵਜਨ ਸੀ ਬਾਰਾਂ ਰੱਤੀ ਪੱਕਾ।
1: ਆਓ ਦੋਏ ਚਾਵਲ ਘੱਟ ਸੋਏ,
0: ਦੋ ਚਾਵਲ ਉਹਦੇ ਘੱਟ ਸਨ, ਯਾਨੀ ਕਿ ਦੋ ਰੱਤੀਆਂ ਘੱਟ ਸੀ, ਚੌਦਾਂ ਰੱਤੀ ਦਾ ਸੀ, ਉਹਦੇ ਚੋਂ ਦੋ ਘਟਾ ਕੇ ਬਾਰਾਂ ਰਹਿ ਗਿਆ।
1: ਪਰੇ ਪਰਸ਼ਾਵੋਂ ਜਿਸ ਤਰਫ,
0: ਕਹਿੰਦੇ ਉਹ ਬਾਦਸ਼ਾਹ ਨੇ ਆਪਣਾ ਜਿਹੜਾ ਸਿਰ ਦੇ ਉੱਤੇ ਉਹ ਲਾਉਂਦੇ ਆ ਜਿਗਾ, ਉਹਦੇ ਵਿੱਚ ਲਾ ਲਿਆ। ਉਹਦੀ ਖਾਸੀਅਤ ਇਹ ਸੀ ਕਿ ਬਾਦਸ਼ਾਹ ਜਿਸ ਪਾਸੇ ਵੀ ਮੂੰਹ ਕਰਦਾ ਸੀ ਆਪਣਾ, ਉਹ ਗੁਲਾਬੀ ਹੀਰਾ ਜਦੋਂ ਉਹਦੇ ਮੁਕਟ ਵਿੱਚ ਲੱਗਾ ਹੁੰਦਾ ਸੀ ਜਿਗਾ ਵਿੱਚ, ਜਿਸ ਪਾਸੇ ਵੀ ਉਹਨੇ ਆਪਣਾ ਮੂੰਹ ਕਰਨਾ,
1: ਗੁਲਾਬੀ ਸਭਾ ਸੋ ਹੋਏ,
0: ਉਹ ਅੱਗੇ ਜਦੋਂ ਪਰਛਾਵਾਂ ਪੈਂਦਾ ਸੀ ਉਹ ਸਾਰੀ ਜਗ੍ਹਾ ਗੁਲਾਬੀ ਹੋ ਜਾਂਦੀ ਸੀ। ਇਹੋ ਜਿਹਾ ਕਮਾਲ ਦਾ ਉਹ ਹੀਰਾ ਸੀ। ਉਹ ਹੀਰਾ ਵੀ ਨਾਦਰ ਨੇ ਆਪਣੇ ਕਬਜ਼ੇ 'ਚ ਕਰ ਲਿਆ।
1: ਐਨ ਚੈਨ ਕੀ ਮਾਲਾ ਜੋਏ,
0: ਜਿਹੜੀ ਐਨ ਚੈਨ ਦੀ ਮਾਲਾ ਦੀ ਉੱਤੇ ਗੱਲ ਆਈ ਆ ਵੀ ਤਾਨਸੈਨ ਦੇ ਖਜ਼ਾਨੇ 'ਚ ਸੀ, ਉਹ ਜਿਹੜੀ ਐਨ ਚੈਨ ਦੀ ਮਾਲਾ ਦੀ ਖਾਸੀਅਤ ਇਹ ਸੀ,
1: ਅੱਖ ਸੁਹਾਏ ਦੁੱਖ ਦੇ ਖੋਏ,
0: ਜਿਵੇਂ ਅੱਖ ਦੇ ਵਿੱਚ ਕੋਈ, ਜਿਵੇਂ ਅੱਖਾਂ ਦੁਖਣੇ ਆ ਜਾਂਦੀਆਂ ਨੇ ਜਾਂ ਅੱਖ ਦੇ ਵਿੱਚ ਕਿਸੇ ਪ੍ਰਕਾਰ ਦੀ ਲਾਲੀ ਆ ਜਾਏ ਜਾਂ ਅੱਖਾਂ ਪੀੜ ਹੋਣ ਲੱਗ ਪੈਣ, ਤਾਂ ਉਹ ਮਾਲਾ ਦੀ ਖਾਸੀਅਤ ਇਹ ਸੀ ਵੀ ਉਹ ਮਾਲਾ ਅੱਖਾਂ 'ਤੇ ਲਾਉਂਦੇ ਸੀ ਅਤੇ ਅੱਖਾਂ ਰਾਜੀ ਹੋ ਜਾਂਦੀਆਂ ਸੀ। ਉਹ ਮਾਲਾ ਵੀ ਨਾਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਈ।
1: ਸੇ ਨਾਦਰ ਤਰਕਸ ਲਟਕਾਈ,
0: ਨਾਦਰ ਨੇ ਉਹ ਮਾਲਾ ਆਪਣੇ ਤਰਕਸ਼ ਦੇ ਨਾਲ

0: ਉਹਦੇ ਵਿੱਚ ਚਾਰ ਛੇਕ ਕਰਕੇ ਨਾ ਮਾਲਾ 'ਚ, ਅਤੇ ਉਹਨੂੰ ਆਪਣੇ ਪੱਥੇ ਦੇ ਨਾਲ ਲਟਕਾ ਛੱਡਿਆ, ਬੰਨ੍ਹ ਛੱਡਿਆ, ਔਰ ਉਹਦੀ ਜਿਹੜੀ ਤਾਕਤ ਸੀ ਉਹ ਖਤਮ ਹੋ ਗਈ। ਅੱਖਾਂ ਨੂੰ ਛੁਆ ਕੇ ਅੱਖਾਂ ਪੀੜ ਠੀਕ ਹੁੰਦੀਆਂ, ਪਰ ਜਦੋਂ ਇਹਨੇ ਉਹਦੇ 'ਚ ਛੇਕ ਕੱਢ ਦਿੱਤੇ ਤੇ ਉਹਦਾ ਜਿਹੜਾ ਤੱਤ ਸੀ ਸੱਤ ਸੀ ਉਹ ਖਤਮ ਹੋ ਗਿਆ।
1: ਅੱਸੀ ਹੱਟ ਥੋ ਕਰੋੜੋ ਪੱਤੀ,
0: ਕਹਿੰਦੇ 80 ਵੱਡੇ ਹੱਟ ਸੀ ਦਿੱਲੀ ਵਿੱਚ ਜਿਨ੍ਹਾਂ 'ਚ ਕਰੋੜਾਂ ਰੁਪਈਏ ਦਾ ਖਜ਼ਾਨਾ ਸੀ। 80 ਦੁਕਾਨਾਂ ਵੱਡੀਆਂ ਸੀ ਜਿਨ੍ਹਾਂ 'ਚ ਸੋਨਾ ਚਾਂਦੀ ਹੀਰੇ ਜਵਾਹਰਾਤ ਉਹ ਕਰੋੜਾਂ ਰੁਪਏ ਦੇ ਸੀ। ਉਹ 80 ਦੇ 80 ਹੱਟ

0: ਸੀ ਦੋ ਜੋੜੀ, ਉਹ ਘੋੜਿਆਂ ਦਾ ਨਾਂ ਸੀ ਜੋਰਾ ਤੇ ਭੋਰਾ। ਘੋੜੇ ਬੜੇ ਕਮਾਲ ਦੇ ਸੀ, ਵੀ ਉਸ ਵੇਲੇ ਉਹਨਾਂ ਘੋੜਿਆਂ ਦੀ ਕੀਮਤ ਕਈ ਲੱਖਾਂ ਰੁਪਇਆਂ 'ਚ ਸੀ। ਦਰਿਆਵਾਂ ਵਿੱਚ ਠਿੱਲ ਲਓ ਤੇ ਦਰਿਆ ਪਾਰ ਕਰ ਜਾਂਦੇ, ਪਹਾੜਾਂ ਤੇ ਲੈ ਚੜੋ ਤੇ ਪਹਾੜਾਂ ਤੇ ਚੜ ਜਾਂਦੇ, ਮੈਦਾਨ ਵਿੱਚ ਲੈ ਚੱਲੋ ਤੇ ਮੈਦਾਨ ਵਿੱਚ ਸਿੱਧੇ ਸੁਰਖਰੂ ਤੁਰਦੇ। ਕਹਿੰਦੇ ਕਈ ਲੱਖਾਂ ਦੀ ਲਾਗਤ ਦੇ ਉਹ ਕੀਮਤੀ ਘੋੜੇ ਸੀ ਜੋਰਾ ਤੇ ਭੋਰਾ। ਉਹ ਘੋੜੇ ਵੀ ਇਹਨਾਂ ਨੇ ਆਪਣੇ ਨਾਦਰ ਨੇ ਕਬਜ਼ੇ ਵਿੱਚ ਕਰ ਲਏ, ਉਹ ਵੀ ਲੈ ਗਿਆ।
1: 20 ਕੋਟ ਫਿਰ ਟਕਾ ਚੁਕਾਇਓ।
0: ਫਿਰ ਦਿੱਲੀ ਦੇ ਬਾਦਸ਼ਾਹ ਨੂੰ ਇਹਨੇ ਕਿਹਾ ਕਿ 20 ਕਰੋੜ ਰੁਪਈਆ ਹਾਜ਼ਰ ਕਰ, ਕਿਉਂਕਿ ਜਦੋਂ ਉਹਨੇ ਸੱਦਿਆ ਸੀ ਮੁਹੰਮਦ ਸ਼ਾਹ ਨੇ, ਉਹਨੇ ਇਹ ਇਕਰਾਰਨਾਮਾ ਕਰਕੇ ਸੱਦਿਆ ਸੀ ਕਿ ਮੈਂ ਤੈਨੂੰ 20 ਕਰੋੜ ਰੁਪਈਆ ਨਗਦੀ ਦਿਆਂਗਾ। ਸ਼ਹਿਰ ਲੁੱਟ ਲਿਆ, ਸਾਰਾ ਖਜ਼ਾਨਾ ਲੁੱਟ ਲਿਆ। ਫਿਰ ਬਾਦਸ਼ਾਹ ਨੂੰ ਕਹਿੰਦਾ ਲਿਆ ਹੁਣ ਮੇਰਾ 20 ਕਰੋੜ, ਪੱਲੇ ਉਹਦੇ ਛੱਡਿਆ ਨੇ ਕੁਝ। ਕਹਿੰਦਾ 20 ਕਰੋੜ ਰੁਪਈਆ ਹੋਰ ਲਿਆ ਜਿਹੜਾ ਤੂੰ ਮੇਰੇ ਨਾਲ ਕਰਾਰ ਕਰਕੇ ਮੈਨੂੰ ਬੁਲਾਇਆ।
1: 3 ਕੋਟ 3 ਮੈਂ ਟੁੱਟ ਰਹੇ ਹੋ।
0: ਕਹਿੰਦੇ 17 ਕੁਝ ਕਰੋੜ ਰੁਪਈਏ ਦੇ ਤੇ 3 ਕਰੋੜ ਰੁਪਈਆ ਵਿੱਚੋਂ ਘੱਟ ਗਿਆ। ਹਾਂਜੀ,
1: ਸੋ ਆਏ ਅਹਿਮਦ ਸ਼ਾਹ ਲਇਓ।
0: ਕਹਿੰਦੇ ਉਹ 3 ਕਰੋੜ ਰੁਪਈਆ ਉਧਾਰ ਛੱਡ ਗਿਆ। ਕਹਿੰਦਾ ਅੱਗੇ ਬਾਅਦ ਵਿੱਚ ਮੇਰੇ ਵਾਰਸ ਆਉਣਗੇ ਤੇਰੇ ਕੋਲੋਂ ਲੈ ਜਾਣਗੇ। ਉਹ ਫਿਰ ਬਾਅਦ ਵਿੱਚ ਆ ਕੇ ਅਬਦਾਲੀ ਨੇ ਲਏ ਸਨ।
1: 5 ਸੂਬੇ ਲਏ ਹਿੰਦੂ ਕਟਾਏ।
0: ਉਹ ਕਿਵੇਂ ਲਏ ਇਹਨਾਂ ਨੇ ਕਿ 5 ਸੂਬੇ ਜਿਹੜੇ ਹਿੰਦੁਸਤਾਨ ਦੇ 22 ਸੂਬੇ ਸੀ, 22 ਚੋਂ 5 ਸੂਬੇ ਉਹ ਵੱਖਰੇ ਹਿੰਦੁਸਤਾਨ ਨਾਲੋਂ ਕਟਾ ਕੇ ਤੇ ਅਫਗਾਨਿਸਤਾਨ ਨਾਲ ਕਾਬਲ ਕੰਧਾਰ ਨਾਲ ਜੋੜ ਦਿੱਤੇ। ਉਧਰ ਮੁਲਤਾਨ ਦਾ ਜਿਹੜਾ ਇਲਾਕਾ ਸੀ ਨੁਸ਼ਹਿਰੇ ਦਾ, ਉਹ ਪਿਸ਼ਾਰ ਪੰਜਾ ਸਾਹਿਬ ਤੱਕ ਦਾ ਉਹ ਸਾਰਾ ਇਲਾਕਾ ਇਹਨੇ ਅਫਗਾਨਿਸਤਾਨ ਦੇ ਨਾਲ 5 ਸੂਬੇ ਜੋੜ ਲਏ।
1: ਲਾਹੌਰ ਸੋ ਆਪਣੀ ਲਈ ਲਿਖਾਏ।
0: ਤੇ ਲਾਹੌਰ ਦੀ ਲਿਖਤ ਵੀ ਆਪਣੇ ਅਧੀਨ ਕਰ ਲਈ, ਵੀ ਜਿਹੜੇ ਲਾਹੌਰ ਦੇ ਟਕੇ ਨੇ ਉਹ ਵੀ ਮੇਰੇ ਕੋਲ ਹੀ ਭਰੇ ਜਾਣਗੇ।
1: ਦੋਹਰਾ ਔਰ ਦਰਬ ਕੇ ਕਿਆ ਕਹੀਏ।
0: ਕਹਿੰਦੇ ਹੋਰ ਧਨ ਦੀ ਕੀ ਗੱਲ ਕਰੀਏ।
1: 22 ਸੂਬੇ ਪਤ ਸਾਹੇ।
0: ਕਹਿੰਦੇ 22 ਸੂਬਿਆਂ ਦੇ ਜਿਹੜੇ ਵੱਡੇ ਵੱਡੇ ਸੂਬੇਦਾਰ ਸਨ, ਬਾਦਸ਼ਾਹ ਸਨ,
1: ਤਿੰਨੋ ਇਕੱਠੇ ਥੀ ਕਰੀ।
0: ਉਹਨਾਂ ਨੇ ਜਿਹੜੀ ਮਾਇਆ ਇਕੱਠੀ ਕੀਤੀ ਹੋਈ ਸੀ ਆਪੋ ਆਪਣੇ ਖਜ਼ਾਨਿਆਂ ਵਿੱਚ,
1: ਸੋ ਲੈ ਗਏ ਨਾਦਰ ਸ਼ਾਹ।
0: ਕਹਿੰਦੇ ਨਾਦਰ ਨੇ ਉਹ ਵੀ ਲੈ ਲਏ, ਉਹਨਾਂ ਦੇ

0: 70,000 ਬੰਦਾ ਮਾਰਤਾ ਦਿੱਲੀ ਵਿੱਚ ਇੱਕੋ ਦਿਨ ਚ। 70,000 ਬੰਦਾ, ਮਾਈਆਂ, ਬੀਬੀਆਂ, ਭਾਈ, ਬੱਚੇ, ਉਹ 70,000 ਦੀ ਗਿਣਤੀ ਵਿੱਚ ਇਹਨੇ ਕਤਲ ਕਰ ਦਿੱਤੇ ਇੱਕੋ ਦਿਨ ਚ ਦਿੱਲੀ ਚ।
1: ਜਾਓ ਭਾਈ ਇਮ ਕਰ ਤੁਰਕ ਤੁਰਕਣ ਦਏ ਗਾਲ।
0: ਏਦਾਂ ਤੁਰਕਾਂ ਨੇ ਤੁਰਕਾਂ ਨੂੰ ਗਾਲਿਆ। ਨਾਦਰ ਵੀ ਤੁਰਕ ਹੈ, ਜਿਹੜੇ ਹਿੰਦੁਸਤਾਨ ਦੇ ਮਾਲਕ ਸੀ ਉਸ ਵੇਲੇ ਉਹ ਵੀ ਤੁਰਕ ਨੇ। ਕਹਿੰਦੇ ਏਦਾਂ ਤੁਰਕਾਂ ਨੇ ਤੁਰਕਾਂ ਨੂੰ ਗਾਲਿਆ, ਜਿਵੇਂ ਕੱਲ ਬਚਨ ਆਇਆ ਸੀ ਵੀ ਪੈਰ ਚ ਕੰਡਾ ਵੱਜੇ ਤੇ ਸਿਆਣੇ ਬੰਦੇ ਕੰਡੇ ਨਾਲ ਹੀ ਕੰਡਾ ਪੁੱਟਦੇ ਆ। ਕਹਿੰਦੇ ਕਲਗੀਧਰ ਜੀ ਨੇ ਕਲਾ ਵਰਤਾਈ ਵੀ ਪੰਥ ਨੂੰ ਦੁੱਖ ਦਿੰਦੇ ਸੀ ਇਹ ਹਿੰਦੁਸਤਾਨ ਵਾਲੇ ਤੁਰਕ, ਲਾਹੌਰ ਦਾ ਸੂਬੇਦਾਰ, ਦਿੱਲੀ ਦਾ ਬਾਦਸ਼ਾਹ। ਇਹਨਾਂ ਨੂੰ ਮਾਰਨ ਵਾਸਤੇ ਮਹਾਰਾਜ ਜੀ ਨੇ ਖੇਡ ਵਰਤਾਈ ਵੀ ਇਹਨਾਂ ਦਾ ਸਾਥੀ ਤੁਰਕ ਹੀ ਸੱਦ ਲਿਆ ਉੱਥੋਂ, ਕਾਬਲ ਤੇ ਕੁੱਤਾ ਮੰਗਵਾਊ ਮਹਾਰਾਜ ਜੀ ਨੇ। ਸੋ ਸਾਖੀ ਚ ਬਚਨ ਕੀਤੇ ਉਹ ਸੱਚ ਹੋ ਗਏ। ਤੋ ਕਹਿੰਦੇ ਇਸ ਪ੍ਰਕਾਰ ਨਾਲ ਤੁਰਕਾਂ ਕੋਲੋਂ ਤੁਰਕ ਗੜਵਾ ਦਿੱਤੇ ਅਕਾਲ ਪੁਰਖ ਨੇ।
1: ਜੋ ਗਲਿਓ ਸੋ ਪਾਟਕ ਨਾਲ,
0: ਕਹਿੰਦੇ ਜਿਹੜੇ ਗਲੇ ਆਪਸੀ ਪਾਟਕ ਨਾਲ ਮਰੇ, ਕਿਉਂਕਿ ਸਾਰਿਆਂ ਨੂੰ ਆਪੋ ਧਾਪੀ ਪੈ ਗਈ। ਇੱਕ ਕਹਿੰਦਾ ਮੈਂ ਇਹ ਰਾਜ ਅਖਤਿਆਰ ਕਰ ਲਾਂ, ਦੂਜਾ ਕਹਿੰਦਾ ਮੈਂ, ਵੀ ਯਾਨੀ ਕਿ ਖਾਨਾ ਜੰਗੀ ਦਾ ਮਾਹੌਲ ਬਣ ਗਿਆ। ਪ੍ਰਜਾ ਜਿਹੜੀ ਸੀ ਉਹ ਉਜੜਨ ਲੱਗੀ, ਤਬਾਹ ਹੋਣ ਲੱਗੀ।
1: ਔਰ ਬਾਤ ਉਸ ਸਾਰੀ ਕਹੂੰ,
0: ਕਹਿੰਦੇ ਜੇ ਹੋਰ ਸਾਰੀ ਗੱਲ ਮੈਂ ਉਹਨਾਂ ਦੀ ਕਹਾਂ ਵੀ ਨਾਦਰ ਨੇ ਹੋਰ ਕੀ ਕੀਤਾ, ਉਹਦਾ ਜੇ ਵਿਸਥਾਰ ਕਰਨ ਲੱਗਾ।
1: ਗ੍ਰੰਥ ਵਧਣ ਤੇ ਚਿੱਤ ਸੰਕਹੂ,
0: ਕਹਿੰਦੇ ਫਿਰ ਕਥਾ ਦਾ ਗ੍ਰੰਥ ਬਹੁਤ ਵੱਧ ਜਾਏਗਾ। ਕਹਿੰਦੇ ਮੈਂ ਫੋਕਸ ਰੱਖਣਾ ਗੁਰੂ ਪੰਥ ਦੀ ਕਥਾ ਤੇ। ਨਾਦਰ ਨੇ ਕੀ ਕੀਤਾ, ਕਹਿੰਦੇ ਜੋ ਸਾਰੀਆਂ ਗੱਲਾਂ ਕਹਿਣ ਲੱਗੇ ਤੇ ਕਹਿੰਦੇ ਕਥਾ ਬਹੁਤ ਵੱਡੀ ਹੋ ਜਾਏਗੀ, ਵਿਸਥਾਰ ਹੋ ਜਾਏਗਾ। ਇਸ ਕਰਕੇ ਮੈਂ ਸੰਖੇਪ ਚ ਦੱਸਿਆ ਕਿ ਨਾਦਰ ਹਿੰਦੁਸਤਾਨ ਦੀ ਧਰਤੀ ਤੋਂ 70,000-80,000 ਗੁਲਾਮ ਬਣਾ ਕੇ ਅਫਗਾਨਿਸਤਾਨ ਲਿਜਾਂਦਾ ਔਰ ਟਕੇ ਟਕੇ ਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਵੇਚਦਾ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਜੈਸੇ ਮਹਾਂਪੁਰਖ ਨਾਦਰ ਦਾ ਰਾਹ ਰੋਕਦੇ, ਉਹਨਾਂ ਧੀਆਂ ਬੇਟੀਆਂ ਨੂੰ ਛੁਡਾ ਕੇ ਘਰੋ ਘਰੀ ਪਹੁੰਚਦਾ ਕਰਦੇ। ਉਸ ਦਿਨ ਤੋਂ ਬਾਅਦ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ ਬੰਦੀ ਛੋੜ ਕਹਿ ਕੇ ਸੰਬੋਧਨ ਕਰਨ ਲੱਗ ਪਏ। ਤੋ ਨਾਦਰ ਨੇ ਜੋ ਜੋ ਕੀਤਾ ਕਹਿੰਦੇ ਮੈਂ ਉਹਦਾ ਵਿਸਥਾਰ ਨਹੀਂ ਕਰਦਾ, ਸੰਖੇਪ ਦੇ ਵਿੱਚ ਤੁਹਾਨੂੰ ਦੱਸਦਾ। ਹੁਣ ਗੁਰੂ ਪੰਥ ਦੀ ਕਥਾ ਸੁਣੋ।
1: ਦੋਹਰਾ ਸਿੰਘਣ ਕੀ ਫਰਿਆਦ ਜਬ,
0: ਕਹਿੰਦੇ ਜਦੋਂ ਖਾਲਸੇ ਦੀ ਫਰਿਆਦ ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚੇ।
1: ਉੱਜੇ ਸੱਚੇ ਦਰਗਾਹ,
0: ਨਿਰੰਕਾਰ ਦੀ ਸੱਚੀ ਦਰਗਾਹ ਦੇ ਵਿੱਚ ਜਦੋਂ ਫਰਿਆਦ ਪਹੁੰਚੀ।
1: ਆਫਤ ਉੱਠੇ ਖੁਰਾਸਾਨ ਤੇ,
0: ਕਹਿੰਦੇ ਫਿਰ ਖੁਰਾਸਾਨ ਤੋਂ ਆਫਤ ਉੱਠੀ।

0: ਪੁੱਤਰ ਸੀ ਤੈਮੂਰ, ਉਹਦੇ ਰੂਪ ਦੇ ਵਿੱਚ ਕਹਿੰਦੇ ਉਹ ਆਪ ਤਾਂ ਦਿੱਲੀ ਦੇ ਗਲ ਪੈਂਦੀਆਂ ਰਹੀਆਂ,
1: ਦਿੱਲੀ ਖੂਬ ਸੋ ਉਹਨ ਲੁੱਟੀ,
0: ਕਹਿੰਦੇ ਨਾ ਮਲੇਛਾ ਨੇ ਦਿੱਲੀ ਨੂੰ ਖੂਬ ਲੁੱਟਿਆ, ਬੜੀ ਤੇਜ਼ੀ ਨਾਲ ਲੁੱਟਿਆ,
1: ਡੇਰਾ ਬਰਸ ਕਰਾਏ,
0: ਕਹਿੰਦੇ ਇੱਕ ਸਾਲ ਨਾਦਰ ਹਿੰਦੁਸਤਾਨ ਚ ਬੈਠਾ ਰਿਹਾ ਲੁੱਟਦਾ ਰਿਹਾ, ਇੱਕ ਸਾਲ ਪੂਰਾ ਕਹਿੰਦੇ ਹਿੰਦੁਸਤਾਨ ਨੂੰ ਲੁੱਟਦਾ ਰਿਹਾ,
1: ਦਰਬ ਪਦਮ ਕਈ ਲੈ ਗਯੋ,
0: ਕਹਿੰਦੇ ਕਈ ਹਜ਼ਾਰਾਂ ਪਦਮ ਯਾਨੀ ਕਿ ਅਰਬਾਂ ਰੁਪਈਆ, ਅਰਬਾਂ ਰੁਪਈਏ ਦੇ ਨਾਲ ਨਾਲ ਅਰਬਾਂ ਰੁਪਈਏ ਦੇ ਜਵਾਹਰਾਤ ਹੀਰੇ ਬੜੇ ਬੜੇ ਕੀਮਤੀ ਉਹ ਨਾਦਰ ਹਿੰਦੁਸਤਾਨ ਦੇ ਵਿੱਚੋਂ ਲੁੱਟ ਕੇ ਲੈ ਗਿਆ।
1: ਫਿਰ ਪੁੱਛਿਓ ਖਾਨੂ ਆਏ,
0: ਕਹਿੰਦੇ ਜਦੋਂ ਲਾਹੌਰ ਆਇਆ ਰਸਤੇ ਵਿੱਚ ਖਾਲਸੇ ਨੇ ਇਹਨੂੰ ਲੁੱਟਿਆ, ਇਹਦੀਆਂ ਖੱਚਰਾਂ ਤੋਂ ਖਾਲਸੇ ਨੇ ਮਾਇਆ ਦੇ ਗੱਫੇ ਜਿਹੜੇ ਨੇ ਸਿੰਘ ਆਉਂਦੇ ਉਹ ਲੈ ਕੇ ਲੁੱਟ ਕੇ ਜੰਗਲਾਂ ਵਿੱਚ ਹਰਨ ਭਰਨ ਹੋ ਜਾਂਦੇ। ਨਾਦਰ ਬੜਾ ਹੈਰਾਨ ਹੋਇਆ ਵੀ ਹਿੰਦੁਸਤਾਨ ਦੇ ਪੂਰੇ ਦਿੱਲੀ ਦੇ ਤਖ਼ਤ 'ਤੇ ਮੈਂ ਬੈਠ ਕੇ ਆਇਆ, ਕਿਸੇ ਨੇ ਮੇਰਾ ਸਾਹਮਣਾ ਨਹੀਂ ਕੀਤਾ, ਇਹ ਪੰਜਾਬ ਦੇ ਵਿੱਚ ਜਦੋਂ ਮੈਂ ਆਇਆ ਇਹ ਕੌਣ ਨੇ ਜਿਹੜਾ ਮੇਰਾ ਰਾਹ ਰੋਕਦੇ ਆ, ਇਹ ਕੌਣ ਨੇ ਜਿਹੜੇ ਮੈਨੂੰ ਲੁੱਟਦੇ ਆ, ਮੈਂ ਹਿੰਦੁਸਤਾਨ ਲੁੱਟਦਾ ਇਹ ਮੈਨੂੰ ਲੁੱਟ ਕੇ ਲੈ ਜਾਂਦੇ ਆ, ਇਹ ਤਾਂ ਮੇਰੇ ਤੋਂ ਵੀ ਡਾਢੇ ਹੋਏ। ਫਿਰ ਜਿਹੜੇ ਲੁਟੇਰਿਆਂ ਨੂੰ ਵੀ ਲੁੱਟ ਕੇ ਲੈ ਜਾਣ ਫਿਰ ਉਹ ਤਾਂ ਡਾਢੇ ਹੀ ਹੋਏ। ਉਹਨੂੰ ਪਤਾ ਨਹੀਂ ਸੀ ਖਾਲਸੇ ਬਾਰੇ ਨਾਦਰ ਨੂੰ। ਜਦੋਂ ਲਾਹੌਰ ਆਇਆ ਤੇ ਇਹਨੇ ਖਾਨੂ ਨੂੰ ਸੱਦਿਆ, ਜ਼ਕਰੀਏ ਖਾਨ ਨੂੰ,

0: ਖਾਨੂ ਨੂੰ ਪੁੱਛਿਆ। ਨਾਦਰ ਨੇ ਆ ਕੇ ਖਾਨ ਬਹਾਦਰ ਨੂੰ ਕਹਿਣ ਲੱਗਾ,
1: ਹਮਕੋ ਲੁੱਟਣ ਦਾਰ ਬਤਾਏ।
0: ਕਹਿੰਦਾ ਪਹਿਲਾਂ ਇਹ ਦੱਸ ਜ਼ਕਰੀਆ ਖਾਨ ਵੀ ਇਹ ਜਿਹੜੇ ਮੈਨੂੰ ਲੁੱਟਦੇ ਆ ਇਹ ਕੌਣ ਨੇ? ਮੈਂ ਦਿੱਲੀ ਦਾ ਤਖ਼ਤ ਲੁੱਟ ਲਿਆਇਆ, ਮੈਂ ਦਿੱਲੀ ਦਾ ਤਖ਼ਤ ਤਾਊਸ ਲੁੱਟ ਲਿਆਇਆ, ਕਿਸੇ ਨੇ ਮੇਰੇ ਸਾਹਮਣੇ ਖਲੋ ਕੇ ਹੌਸਲਾ ਨਹੀਂ ਕੀਤਾ ਲੜਨ ਦਾ। 22 ਦੇ 22 ਸੂਬੇ ਹਿੰਦੁਸਤਾਨ ਦੇ ਮੈਂ ਉਗਰਾਹ ਲਏ ਨੇ, ਉਜਾੜ ਦਿੱਤੇ ਨੇ, ਪਰ ਆਹ ਜਦੋਂ ਪੰਜਾਬ ਵਿੱਚ ਆਇਆ ਇਹ ਮੈਨੂੰ ਲੁੱਟਣ ਆਉਂਦੇ ਆ ਜਿਹੜੇ ਬੰਦੇ, ਇਹ ਕੌਣ ਨੇ? ਇਹਨਾਂ ਬਾਰੇ ਮੈਨੂੰ ਦੱਸ।
1: ਜਿਨ ਲੁੱਟ ਖਾਇਓ ਹਮਰੋ ਰਾਹ,
0: ਜਿਹਨੇ ਰਸਤੇ ਚ ਜਾਂਦੇ ਮੇਰੇ ਬੰਦੇ ਲੁੱਟ ਲਏ। ਕਿਉਂਕਿ ਜਦੋਂ ਇਹ ਖਜ਼ਾਨਾ ਭੇਜਦਾ ਸੀ, ਆਪ ਤੇ ਬੈਠਾ ਸੀ ਇੱਥੇ, ਇਹ ਖਜ਼ਾਨਾ ਭੇਜ ਦਿੰਦਾ ਸੀ ਖੱਚਰਾਂ ਤੇ ਲੱਦ ਕੇ ਸਿਪਾਹੀਆਂ ਦੇ ਨਾਲ, ਤੇ ਸਿੰਘ ਹਮਲਾ ਕਰਕੇ ਲੁੱਟ ਲੈਂਦੇ। ਕਹਿੰਦਾ ਜਿਹੜੇ ਰਸਤੇ ਵਿੱਚ ਮੇਰੇ ਬੰਦਿਆਂ ਨੂੰ ਜਾਂ ਮੈਨੂੰ ਲੁੱਟੀ ਜਾਂਦੇ ਨੇ ਇਹ ਕੌਣ ਹਨ?
1: ਮੁਲਕ ਉਸੈ ਕੇ ਉਡਾ ਦਿਓ ਸੁਆਹੇ,
0: ਮੈਨੂੰ ਦੱਸ ਇਹ ਕਿਹੜੇ ਮੁਲਕ ਚ ਰਹਿੰਦੇ ਆ, ਇਹਨਾਂ ਦਾ ਕਿਹੜਾ ਸੂਬਾ, ਇਹ ਕਿਹੜੇ ਦੇਸ਼ ਵਿੱਚ ਰਹਿੰਦੇ ਆ, ਮੈਨੂੰ ਦੱਸ, ਮੈਂ ਇਹਨਾਂ ਦੇ ਸੂਬੇ ਦੀ, ਮੈਂ ਇਹਨਾਂ ਦੇ ਦੇਸ਼ ਦੀ ਖਾਕ ਉਡਾ ਕੇ ਰੱਖ ਦਿਆਂ। ਜਿਹੜੇ ਮੈਨੂੰ ਲੁੱਟਦੇ ਆ ਮੈਂ ਇਹਨਾਂ ਦੇ ਦੇਸ਼ ਦੀ ਖੇ ਉਡਾ ਕੇ ਰੱਖਦਿਆਂ, ਇਹ ਕਿਹੜੇ ਦੇਸ਼ ਵਿੱਚ ਰਹਿੰਦੇ ਆ, ਇਹਨਾਂ ਦਾ ਇਲਾਕਾ ਕਿਹੜਾ, ਉਹ ਮੈਨੂੰ ਦੱਸ।
1: ਤਬ ਖਾਨੂ ਨੇ ਐਸ ਬਖਾਨੀ,
0: ਅੱਗੋ ਖਾਨੂ ਬੋਲਿਆ ਨਾਦਰ ਦੇ ਸਵਾਲ ਨੂੰ ਸੁਣ ਕੇ ਉਹਨੂੰ ਜਵਾਬ ਦਿੰਦਿਆਂ ਕਹਿਣ ਲੱਗਾ,
1: ਮੁਲਕ ਉਸੈ ਕੋ ਨਾਹੇ ਨਿਸ਼ਾਨੀ।
0: ਕਹਿਣ ਲੱਗਾ ਜੀ ਮੁਲਕ ਮਾਲਕ ਕੋਈ ਨੀ ਗਾ ਇਹਨਾਂ ਦਾ, ਮੁਲਕ ਕੋਈ ਨੀ ਇਹਨਾਂ ਦਾ ਹਾਲੇ, ਪਰ ਦਾਅਵਾ ਜ਼ਰੂਰ ਕਰਦੇ ਆ, ਰੋਜ਼ ਗੱਜ ਗੱਜ ਕੇ ਕਹਿੰਦੇ ਜ਼ਰੂਰ ਹੈ ਕਿ ਦਿੱਲੀ ਦੇ ਤਖ਼ਤ ਤੇ ਖਾਲਸਾ ਬਹੇਗਾ, ਲਾਹੌਰ ਦਾ ਤਖ਼ਤ ਅਸੀਂ ਆਪਣੇ ਅਧੀਨ ਕਰਾਂਗੇ। ਹਾਲੇ ਇਹਨਾਂ ਦਾ ਮੁਲਕ ਕੋਈ ਨੀ ਗਾ, ਕੋਈ ਮੁਲਕ ਕੋਈ ਨੀ ਇਹਨਾਂ ਦਾ, ਦੇਸ਼ ਕੋਈ ਨੀ ਇਹਨਾਂ ਦਾ।
1: ਖੜੇ ਸੋਵੈ ਆਓ ਚਲਤੇ ਖਾਹੇ,
0: ਇਹਨਾਂ ਦਾ ਮੁਲਕ ਇਹਨਾਂ ਦਾ ਦੇਸ਼ ਹੈ ਘੋੜਿਆਂ ਦੀਆਂ ਕਾਠੀਆਂ। ਕਹਿੰਦਾ ਉਹ ਕਿਵੇਂ? ਕਹਿੰਦਾ ਖੜੇ ਖੜੇ ਹੀ ਖਾ ਲੈਂਦੇ ਆ, ਖੜੇ ਸੋਵੈ, ਕਹਿੰਦੇ ਘੋੜਿਆਂ ਦੇ ਉੱਤੇ ਖਲੋਤੇ ਖਲੋਤੇ ਸੋ ਲੈਂਦੇ ਆ, ਤੇ ਘੋੜੇ ਤੋਰਦੇ ਤੋਰਦਿਆਂ ਖਾ ਲੈਂਦੇ ਆ, ਚੱਲ ਤੋ ਖਾਵੇ, ਘੋੜੇ ਤੋਰਦਿਆਂ ਤੋਰਦਿਆਂ ਖਾ ਲੈਂਦੇ ਹਨ।
1: ਨਹਿ ਬੈਠੇ ਵੈ ਕਿਤੇ ਗਰਾਏ,
0: ਕਿਸੇ ਇੱਕ ਪਿੰਡ ਚ ਇੱਕ ਸ਼ਹਿਰ ਚ ਪੱਕਾ ਡੇਰਾ ਪਾ ਕੇ ਨਹੀਂ ਰਹਿੰਦੇ, ਅੱਜ ਇੱਥੇ ਕੱਲ ਉੱਥੇ, ਜੰਗਲਾਂ ਚ ਹੀ ਰਹਿੰਦੇ ਆ ਜ਼ਿਆਦਾ। ਕਿਸੇ ਇੱਕ ਪਿੰਡ ਦੇ ਵਿੱਚ ਜਾਂ ਕਿਸੇ ਇੱਕ ਸ਼ਹਿਰ ਦੇ ਵਿੱਚ, ਗ੍ਰਾਮ ਦੇ ਵਿੱਚ ਇਹ ਪੱਕਾ ਡੇਰਾ ਪਾ ਕੇ ਨਹੀਂ ਬਹਿੰਦੇ, ਇਹੋ ਜਿਹੇ ਨੇ, ਘੋੜਿਆਂ ਦੀਆਂ ਕਾਠੀਆਂ ਹੀ ਇਹਨਾਂ ਦਾ ਦੇਸ਼ ਹੈ, ਇਹਨਾਂ ਦਾ ਗ੍ਰਾਮ ਹੈ।
1: ਲੂਣ ਘਿਰਤ ਕੋ ਸਵਾਦ ਨਾ ਜਾਣੈ,
0: ਇਹਨਾਂ ਨੂੰ ਲੂਣ ਦਾ ਸਵਾਦ ਕੀ ਹੁੰਦਾ ਉਹ ਨਹੀਂ ਪਤਾ, ਘਿਓ ਦਾ ਇਹਨਾਂ ਨੂੰ ਨਹੀਂ ਪਤਾ, ਕਿਉਂਕਿ ਖਾਣ ਨੂੰ ਮਿਲਦਾ ਹੀ ਨਹੀਂ ਗਾ, ਜੰਗਲਾਂ ਚ ਰਹਿੰਦੇ ਆ। ਕਹਿੰਦੇ ਲੂਣ ਦਾ ਸਵਾਦ ਇਹਨਾਂ ਨੂੰ ਨਹੀਂ ਪਤਾ, ਘਿਓ ਦਾ ਸਵਾਦ ਕੀ ਹੁੰਦਾ ਉਹ ਇਹਨਾਂ ਨੂੰ ਨਹੀਂ ਪਤਾ।
1: ਹਮ ਦੁੱਖ ਦੇਵੈ ਵੈ ਸੁਖ ਮਾਨੈ,
0: ਅਸੀਂ ਇਹਨਾਂ ਨੂੰ ਦੁੱਖ ਦਿੰਦੇ ਹਾਂ, ਫੜ ਫੜ ਕੇ ਕੋਹ ਕੋਹ ਕੇ ਮਾਰਦੇ ਹਾਂ, ਇਹਨਾਂ ਨੂੰ ਤਕਲੀਫਾਂ ਦਿੰਦੇ ਹਾਂ, ਜੰਗਲਾਂ ਨੂੰ ਅੱਗ ਲਾ ਦਿੰਦੇ ਹਾਂ ਜਿੱਥੇ ਰਹਿੰਦੇ, ਇਹ ਖੱਡਾਂ ਵਿੱਚ ਲੁੱਕਦੇ ਆ, ਖੱਡਾਂ ਵਿੱਚ ਅਸੀਂ ਅੱਗ ਬਾਲ ਦਿੰਦੇ ਹਾਂ, ਅਸੀਂ ਇਹਨਾਂ ਨੂੰ ਜਿੰਨੇ ਦੁੱਖ ਦਿੰਦੇ ਹਾਂ ਇਹ ਉਹਨਾਂ ਦੁੱਖਾਂ ਨੂੰ ਸੁੱਖ ਕਰਕੇ ਮੰਨਦੇ ਆ। ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਜ਼ਕਰੀਆ ਇਹ ਖਾਲਸੇ ਦੀ ਉਪਮਾ ਹੈ, ਇਹ ਦੁਸ਼ਮਣ ਕਰ ਰਿਹਾ ਉਪਮਾ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਸੂਰਬੀਰ ਉਹ ਹੁੰਦਾ ਜਿਹਦੀ ਸੋਭਾ ਦੁਸ਼ਮਣ ਦੀ ਜ਼ੁਬਾਨ ਤੇ ਵੀ ਹੋਵੇ। ਕਹਿੰਦਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੈ, ਅਸੀਂ ਇਹਨਾਂ ਨੂੰ ਜਿੰਨੇ ਦੁੱਖ ਦਿੰਦੇ ਹਾਂ ਇਹ ਓਨੇ ਸੁਖੀ ਹੁੰਦੇ ਆ, ਤੇ ਇਹ ਆਪਣੇ ਗੁਰੂ ਦੇ ਕਲਾਮ ਪੜ੍ਹਦੇ ਆ।

0: ਮਨ ਇਹ ਦੁੱਖ ਨੂੰ ਦੁੱਖ ਕਰਕੇ ਮੰਨਦੇ ਹੀ ਨਹੀਂ ਹਨ, ਇਹ ਸਗੋਂ ਦੁੱਖ ਨੂੰ ਵੀ ਸੁੱਖ ਕਰਕੇ ਮੰਨਦੇ ਹਨ।
1: ਹਾੜ ਨਾ ਦਿਨ ਭਰ ਪੀਵੇ ਪਾਣੀ,
0: ਇਹੋ ਜੇ ਹਠੀ ਨੇ। ਹਾੜ ਦਾ ਮਹੀਨਾ ਕਿੰਨਾ ਗਰਮੀ ਦਾ ਹੁੰਦਾ, ਹਾੜ ਦਾ ਮਹੀਨਾ ਜੇਠ ਤੇ ਹਾੜ, ਇਹ ਦੋ ਮਹੀਨੇ ਅੱਤ ਦੀ ਗਰਮੀ ਹੁੰਦੀ ਭਾਰਤ ਖੰਡ ਪੰਜਾਬ ਦੀ ਧਰਤੀ ਤੇ। ਕਹਿੰਦੇ ਹਾੜ ਦੇ ਮਹੀਨੇ ਚ ਬੰਦਾ ਅੱਧੇ ਘੰਟੇ ਘੰਟੇ ਬਾਅਦ ਪਾਣੀ ਮੰਗਦਾ, ਪਿਆਸ ਨਾਲ ਬੁੱਲ ਸੁੱਕਦੇ ਆ, ਗਲਾ ਸੁੱਕਦਾ, ਪਰ ਪਤਾ ਨਹੀਂ ਇਹ ਕਿਹੋ ਜੀ ਮਿੱਟੀ ਦੇ ਬਣੇ ਨੇ। ਹਾੜ ਦੇ ਵਿੱਚ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ, ਕਈ ਵਾਰੀ ਦੋ ਦੋ ਦਿਨ ਵੀ ਪਾਣੀ ਨਾ ਮਿਲੇ ਤੇ ਤਾਂ ਵੀ ਤੁਰਦੇ ਫਿਰਦੇ ਆ। ਪਤਾ ਨਹੀਂ ਕਿਹੜੀ ਸ਼ਕਤੀ ਆ ਇਹਨਾਂ ਵਿੱਚ, ਕਿਹੜੀ ਇਹੋ ਜਿਹੀ ਤਾਕਤ ਜਿਹੜੀ ਇਹਨਾਂ ਵਿੱਚ ਕੰਮ ਕਰਦੀ ਹੈ। ਹਾੜ ਦੇ ਮਹੀਨੇ ਵਿੱਚ ਵੀ ਸਾਰਾ ਸਾਰਾ ਦਿਨ ਪਾਣੀ ਨਹੀਂ ਪੀਂਦੇ।
1: ਸਿਆਲੇ ਰੱਖੇ ਨਾ ਅਗਨ ਨਿਸ਼ਾਨੀ,
0: ਫਿਰ ਸਿਆਲਾਂ ਦੇ ਦਿਨ ਹੋਣ, ਪੋਹ ਮਾਹ ਦੀਆਂ ਸਰਦ ਰਾਤਾਂ ਵਿੱਚ ਜਿੱਥੇ ਅਸੀਂ ਰਜਾਈਆਂ ਵਿੱਚ ਵੀ ਅੰਦਰ ਠਰੂ ਠਰੂ ਕਰਦੇ ਕਿ ਕੰਬਦੇ ਹਾਂ, ਕਹਿੰਦੇ ਸਿਆਲਾਂ ਦੇ ਵਿੱਚ ਆਪਣੇ ਕੋਲ ਅੱਗ ਨਹੀਂ ਬਾਲਦੇ ਤੇ ਤਨ ਤੇ ਕੱਪੜਾ ਨਹੀਂ ਹੁੰਦਾ, ਇੱਕ ਸਿਰ ਤੇ ਕੱਪੜਾ ਹੁੰਦਾ, ਤੇੜ ਇੱਕ ਕਛਹਿਰਾ ਹੁੰਦਾ, ਨੰਗੇ ਪਿੰਡੇ ਹੁੰਦੇ ਆ ਤੇ ਸਰਦੀ ਦੇ ਵਿੱਚ ਏਦਾਂ ਹੀ ਜੰਗਲਾਂ ਚ ਰਹਿੰਦੇ ਆ ਤੇ ਕੋਲ ਅੱਗ ਤੱਕ ਨਹੀਂ ਬਾਲਦੇ, ਕੋਲ ਅੱਗ ਤੱਕ ਵੀ ਖਾਲਸੇ ਦੇ ਬੋਲੇ ਚ ਅੱਗ ਨੂੰ ਚੰਡਾ ਕਹਿੰਦੇ, ਚੰਡਾ ਤੱਕ ਨਹੀਂ ਆਪਣੇ ਕੋਲ ਪ੍ਰਗਟ ਕਰਦੇ।
1: ਨਹਿ ਖਾਵੇ ਵੈ ਪੀਸਿਓ ਨਾਜ,
0: ਫਿਰ ਪੀਸਿਆ ਅਨਾਜ ਤਾਂ ਮਿਲਦਾ ਹੀ ਨਹੀਂ, ਪੀਸਣ ਦਾ ਸਮਾਂ ਕਿੱਥੇ ਸੀ ਸਿੰਘਾਂ ਕੋਲ। ਕਹਿੰਦੇ ਪੀਸਿਆ ਅਨਾਜ ਤਾਂ ਕਦੇ ਖਾਧਾ ਹੀ ਨਹੀਂ ਇਹਨਾਂ ਨੇ, ਪੀਸੀਆਂ ਰੋਟੀਆਂ ਦਾ ਪਕਾ ਕੇ ਕਦੇ ਇਹਨਾਂ ਨੂੰ ਮਿਲਦੀਆਂ ਹੀ ਨਹੀਂ ਹਨ।
1: ਲੜੈ ਬਹੁਤ ਵੈ ਕਰਕੇ ਭਾਜ,
0: ਪਰ ਜਦੋਂ ਲੜਦੇ ਨੇ ਐ ਨਾਦਰ ਸ਼ਾਹ, ਜਦੋਂ ਲੜਦੇ ਨੇ ਉਦੋਂ ਏਦਾਂ ਲੜਦੇ ਨੇ ਜਿਵੇਂ ਕੋਈ ਬਾਜ ਆਪਣੇ ਸ਼ਿਕਾਰ ਤੇ ਟੁੱਟ ਕੇ ਪੈਂਦਾ, ਭੱਜ ਭੱਜ ਕੇ ਲੜਦੇ ਨੇ, ਭੁੱਖੇ ਪੇਟ, ਤਨ ਤੇ ਕੱਪੜਾ ਨਾ ਹੋਵੇ, ਪਿਆਸੇ ਵੀ ਹੋਣ ਹਾੜ ਦੇ ਮਹੀਨਿਆਂ ਵਿੱਚ, ਤੇ ਕਹਿੰਦਾ ਭੱਜ ਭੱਜ ਕੇ ਲੜਦੇ ਨੇ, ਇੰਨਾ ਇਹਨਾਂ ਵਿੱਚ ਉੱਦਮ ਹੈ।
1: ਏਕ ਹੋਏ ਤਾਂ ਸੌ ਸੌ ਲੜੈ,
0: ਇੰਨੇ ਹਿੰਮਤੀ ਨੇ, ਇੰਨੇ ਉੱਦਮੀ ਨੇ, ਇੰਨੇ ਸੂਰਮੇ ਨੇ, ਜੇ ਕੱਲਾ ਵੀ ਹੋਵੇ ਤੇ ਸੌ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਕੱਲਾ ਵੀ ਹੋਵੇ ਨਾ ਇਹਨਾਂ ਵਿੱਚੋਂ ਇੱਕ ਵੀ ਹੋਵੇ ਤੇ ਸਾਹਮਣੇ ਸੌ ਹੋਣ ਤੇ ਕੱਲਾ ਕੱਲਾ ਸੌ ਸੌ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਕੱਲਾ ਕੱਲਾ ਕਹਿੰਦੇ ਅਸੀਂ ਤਾਂ ਸਵਾ ਲੱਖ ਨਾਲ ਵੀ ਲੜ ਜਾਈਏ ਤਾਂ ਸੌ ਹੀ ਨੇ, ਇੰਨਾ ਇਹਨਾਂ ਦਾ ਹੌਸਲਾ ਕਿ ਕੱਲਾ ਕੱਲਾ ਸੈਂਕੜਿਆਂ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ।
1: ਮਰਨੇ ਤੇ ਵੈ ਮੂਲ ਨਾ ਡਰੈ,
0: ਮਰਨ ਤੋਂ ਤਾਂ ਮਾੜਾ ਮੋਟਾ ਵੀ ਖੌਫ ਨਹੀਂ ਇਹਨਾਂ ਨੂੰ, ਮੌਤ ਦਾ ਭੈ ਕੀ ਹੁੰਦਾ ਉਹ ਤਾਂ ਇਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਵਿਆਪਿਆ। ਜਿਵੇਂ ਬੱਬਰ ਸ਼ੇਰ ਨੂੰ ਡਰ ਦਾ ਅਨੁਭਵ ਹੀ ਨਹੀਂ ਹੈ, ਸ਼ੇਰ ਨੂੰ ਨਹੀਂ ਪਤਾ ਵੀ ਡਰ ਕੀ ਹੁੰਦਾ, ਉਹ ਸੁਪਨੇ ਵਿੱਚ ਵੀ ਨਹੀਂ ਕਦੇ ਡਰਦਾ, ਉਹਦੇ ਅਨੁਭਵ ਵਿੱਚ ਹੀ ਨਹੀਂ ਹੈ ਡਰ ਕੀ ਹੈ। ਕਹਿੰਦਾ ਇਸੇ ਤਰ੍ਹਾਂ ਇਹ ਮੌਤ ਦਾ ਭੈ ਕੀ ਹੁੰਦਾ, ਮੌਤ ਦਾ ਡਰ ਕੀ ਹੁੰਦਾ, ਉਹ ਤਾਂ ਇਹਨਾਂ ਦੀ ਖੱਲੜੀ ਚ ਹੈ ਹੀ ਨਹੀਂ, ਉਹ ਤਾਂ ਇਹਨਾਂ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਹੈ।
1: ਦੋਹਰਾ ਰਹਿ ਚਾਓ ਉਨ ਮਰਨ ਕੋ,
0: ਕਹਿੰਦੇ ਇਹਨਾਂ ਨੂੰ ਮਰਨ ਦਾ ਚਾਅ ਰਹਿੰਦਾ ਹਰ ਵੇਲੇ, ਕਹਿੰਦੇ ਹੈ ਕਦੇ ਇਹੋ ਜਿਹਾ ਸਮਾਂ ਆਵੇ ਜੰਗ ਦੇ ਮੈਦਾਨ ਚ ਵੈਰੀਆਂ ਨਾਲ ਲੜ ਕੇ ਮਰੀਏ। ਕਹਿੰਦੇ ਮਰਨ ਦਾ ਚਾਅ ਆਪਣੇ ਹਿਰਦੇ ਚ ਸਦਾ ਰੱਖਦੇ ਹੈ ਤੇ ਉੱਚੀ ਉੱਚੀ ਆਵਾਜ਼ ਵਿੱਚ ਪੜ੍ਹਦੇ ਰਹਿੰਦੇ ਆ, ਬੋਹੇ ਮਰਨੇ ਕਾ ਚਾਓ ਹੈ, ਮਰਨ ਦਾ ਚਾਅ ਇਹਨਾਂ ਦੇ ਹਿਰਦਿਆਂ ਵਿੱਚ ਹੈ।
1: ਦੀਨ ਮਜ਼ਹਬ ਕੈ ਭਾਏ,
0: ਕਹਿੰਦੇ ਆਪਣੇ ਧਰਮ ਤੋਂ ਆਪਣੇ ਮਜ਼ਹਬ ਤੋਂ, ਇਹ ਮਜ਼ਹਬ ਸ਼ਬਦ ਵਰਤਦੇ ਆ ਧਰਮ ਲਈ, ਇਹ ਆਪਣੇ ਮਜ਼ਹਬ ਤੋਂ ਆਪਣਾ ਆਪਾ ਵਾਰਨ ਲਈ ਹਰ ਵੇਲੇ ਤਿਆਰ ਰਹਿੰਦੇ ਆ, ਆਪਣੇ ਧਰਮ ਤੋਂ ਆਪਣਾ ਆਪਾ ਮਿਟਾਉਣ ਵਾਸਤੇ, ਆਪਣਾ ਆਪਾ ਕੁਰਬਾਨ ਕਰਨ ਵਾਸਤੇ ਇਹ ਸਦਾ ਤਿਆਰ ਪਰ ਤਿਆਰ ਰਹਿੰਦੇ ਹਨ।
1: ਹਮ ਮਾਰਤ ਉਨ ਥੱਕ ਗਏ,
0: ਕਹਿੰਦਾ ਅਸੀਂ ਇਹਨਾਂ ਨੂੰ ਮਾਰਦਿਆਂ ਮਾਰਦਿਆਂ ਥੱਕ ਗਏ ਹਾਂ, ਨਾਦਰ ਹੁਣ ਦੇ ਨਹੀਂ ਪੇ ਮਾਰਦੇ, ਜਦੋਂ ਦੇ ਇਹਨਾਂ ਦੇ ਗੁਰੂ ਸਨ 1708 ਨੂੰ ਜੋਤੀ ਜੋਤ ਸਮਾਏ, ਉਹਨਾਂ ਦਾ ਇੱਕ ਭੇਜਿਆ ਬੰਦਾ ਆਇਆ ਸਨ 1716 ਚ, ਅਸੀਂ ਉਹਨੂੰ ਮਾਰਿਆ, ਉਹਨੂੰ ਮਾਰਨ ਤੋਂ ਬਾਅਦ ਇਹਨਾਂ ਨੂੰ ਮਾਰ ਹੀ ਰਹੇ ਹਾਂ, ਤੇ ਆਹ ਹੁਣ 42 ਈਸਵੀ ਦਾ ਸੰਨ ਆ ਗਿਆ 1700 ਦਾ। ਕਹਿੰਦਾ ਕਈ ਸਾਲ ਹੋ ਗਏ ਨੇ ਇਹਨਾਂ ਨੂੰ ਮਾਰਦਿਆਂ ਮਾਰਦਿਆਂ, ਅਸੀਂ ਥੱਕ ਗਏ ਹਾਂ ਪਰ ਇਹ ਨਹੀਂ ਮੁੱਕੇ। ਹਾਂਜੀ।
1: ਓਏ ਘਟਤ ਨਾ ਕਿਤਹੂੰ ਦਾਏ।
0: ਕਿਸੇ ਦਾ ਨਾਲ ਘਟਦੇ ਹੀ ਨਹੀਂ, ਜਿੰਨੇ ਮਾਰਦੇ ਆ ਉਹਨੇ ਹੋਰ ਪੈਦਾ ਹੋ ਜਾਂਦੇ ਆ, ਜਿੰਨੇ ਮਾਰਦੇ ਆ ਉਹਦੇ ਨਾਲ ਦੁੱਗਣੇ ਪੈਦਾ ਹੋ ਜਾਂਦੇ ਆ। ਇਹ ਮੁੱਕਦੇ ਹੀ ਨਹੀਂ ਹਨ, ਇਹ ਖਤਮ ਹੀ ਨਹੀਂ ਹੁੰਦੇ। ਜਿੰਨਾ ਇਹਨਾਂ ਨੂੰ ਮੁਕਾਉਂਦੇ ਆ, ਜਿੰਨਾ ਇਹਨਾਂ ਨੂੰ ਖਤਮ ਕਰਦੇ ਆ, ਇਹ ਓਨੇ ਹੀ ਵੱਧਦੇ ਚਲੇ ਜਾਂਦੇ ਹਨ।
1: ਫਿਰ ਨਾਦਰ ਖਾਨੂੰ ਪੁੱਛਿਓ।
0: ਜਦੋਂ ਇਹ ਗੱਲਾਂ ਨਾਦਰ ਸੁਣਦਾ ਤੇ ਹੈਰਾਨ ਹੋਈ ਜਾਂਦਾ। ਦਰਅਸਲ ਨਾਦਰ ਨੇ ਵੀ ਬੜੀ ਮਿਹਨਤ ਕਰਕੇ ਪਦਵੀ ਪ੍ਰਾਪਤ ਕੀਤੀ ਸੀ, ਇਹ ਵੀ ਕਿਸੇ ਸਮੇਂ ਆਜੜੀ ਬਣ ਕੇ ਭੇਡਾਂ ਹੀ ਚਾਰਦਾ ਸੀ। ਨਾਦਰ ਨੇ ਜਦੋਂ ਇਹ ਗੱਲਾਂ ਸੁਣੀਆਂ ਤੇ ਸੁਣ ਕੇ ਬੜਾ ਹੈਰਾਨ ਹੋਇਆ ਤੇ ਹੈਰਾਨੀ ਨਾਲ ਖਾਨੂੰ ਨੂੰ ਪੁੱਛਦਾ ਹੈ,
1: ਵਹਿ ਉਮਤ ਕਿਹ ਪੀਰ।
0: ਇਹ ਦੱਸ ਵੀ ਇਹ ਜਿਹੜੀ ਉਮਤ ਕਿਹੜੇ ਪੀਰ ਦੀ ਹੈ, ਮੰਨਦੇ ਕਿਹਨੂੰ ਨੇ, ਇਹਨਾਂ ਦਾ ਕੋਈ ਗੁਰੂ ਪੀਰ ਕਿਹੜਾ ਹੈ? ਨਾਦਰ ਪੁੱਛਦਾ, ਕਹਿੰਦਾ ਇਹ ਕਿਹੜੇ ਪੀਰ ਦੀ ਉਮਤ ਨੇ, ਇਹ ਕਿਹਨੂੰ ਆਪਣਾ ਗੁਰੂ ਪੀਰ ਮੰਨਦੇ ਨੇ?
1: ਕਹਿ ਵਹਿ ਆਪੇ ਤੇ ਵਧੇ।
0: ਕਹਿੰਦਾ ਆਪ ਹੀ ਵੱਧ ਗਏ ਨੇ, ਕੋਈ ਇਹਨਾਂ ਦਾ ਗੁਰੂ ਪੀਰ ਹੈ ਕਿ ਨਹੀਂ? ਜੇ ਕੋਈ ਹੈ ਤਾਂ ਦੱਸ, ਇਹਨਾਂ ਦਾ ਕੋਈ ਪੀਰ ਹੈ ਤਾਂ ਦੱਸ, ਜਾਂ ਫਿਰ ਇਹ ਆਪਣੇ ਆਪ ਹੀ ਵੱਧ ਗਏ ਨੇ। ਤਾਂ
1: ਤੋ ਵਹਿ ਹੋਹੇ ਤਗੀਰ।
0: ਕਹਿੰਦਾ ਜੇ ਤਾਂ ਆਪਣੇ ਆਪ ਹੀ ਵੱਧ ਗਏ ਨੇ, ਕਹਿੰਦਾ ਫਿਰ ਤਾਂ ਮੈਂ ਮੁਕਾ ਦਿਆਂਗਾ, ਫਿਰ ਤਾਂ ਮੈਂ ਇਹਨਾਂ ਦਾ ਖੁਰਾ ਖੋਜ ਮਿਟਾ ਦਿਆਂਗਾ, ਜਿਹੜੇ ਤੁਹਾਡੇ ਕੋਲੋਂ ਨਹੀਂ ਖਤਮ ਹੋਏ ਉਹ ਮੈਂ ਖਤਮ ਕਰ ਦੂੰ। ਪਰ ਜੇ ਕੋਈ ਇਹਨਾਂ ਦਾ ਗੁਰੂ ਪੀਰ ਹੈ ਤਾਂ ਫਿਰ ਉਹ ਵੀ ਮੈਨੂੰ ਦੱਸ ਦੇ, ਫਿਰ ਮੈਂ ਉਹਦੇ ਹਿਸਾਬ ਨਾਲ ਅੰਦਾਜ਼ਾ ਲਾਵਾਂਗਾ ਵੀ ਮੁੱਕਦੇ ਨੇ ਕਿ ਨਹੀਂ ਮੁੱਕਦੇ। ਜੇ ਤਾਂ ਆਪੋ ਬਣੇ ਆ, ਆਪੋ ਪੈਦਾ ਹੋ ਗਏ ਆ ਪੰਜਾਬ ਦੀ ਧਰਤੀ ਤੇ, ਜਿਵੇਂ ਲੁਟੇਰੇ ਪੈਦਾ ਹੁੰਦੇ ਆ, ਜੇ ਇਹ ਬਣ ਗਏ ਆ, ਕਹਿੰਦਾ ਫਿਰ ਤਾਂ ਮੈਂ ਇਹਨਾਂ ਨੂੰ ਮੁਕਾ ਦਿਆਂ, ਫਿਰ ਤਾਂ ਮੈਂ, ਤਕੀਰ ਦਾ ਮਤਲਬ ਮੈਂ ਇਹਨਾਂ ਨੂੰ ਜਿੱਤ ਲਾਂਗਾ। ਹਾਂਜੀ,
1: ਤਬ ਖਾਨੂੰ ਨੇ ਸਭ ਕਹਿਓ।
0: ਫਿਰ ਖਾਨੂੰ ਬੋਲਿਆ, ਜਦੋਂ ਨਾਦਰ ਨੇ ਪੁੱਛਿਆ ਨਾ ਵੀ ਇਹ ਕਿਹੜੇ ਪੀਰ ਦੀ ਉਮਤ ਹੈ ਜਾਂ ਫਿਰ ਆਪਣੇ ਆਪ ਹੀ ਪੈਦਾ ਹੋਏ ਆ, ਤਾਂ ਸੁਣ ਕੇ ਖਾਨੂੰ ਬੋਲਿਆ ਨਾਦਰ ਨੂੰ, ਕਹਿਣ ਲੱਗਾ
1: ਗੁਰ ਨਾਨਕ ਕੋ ਪ੍ਰਕਾਸ਼।
0: ਇਹਨਾਂ ਦਾ ਵੱਡਾ, ਇਹਨਾਂ ਦਾ ਵਡੇਰਾ ਹੋਇਆ ਜਿਹਨੂੰ ਇਹ ਬੜੇ ਅਦਬ ਨਾਲ ਕਹਿੰਦੇ ਆ ਧੰਨ ਗੁਰੂ ਨਾਨਕ ਦੇਵ ਸਾਹਿਬ, ਉਹ ਇਹਨਾਂ ਦੇ ਪੀਰ ਨੇ, ਨਾਨਕ ਇਹਨਾਂ ਦੇ ਪੀਰ ਨੇ, ਇਹ ਨਾਨਕ ਨੂੰ ਆਪਣਾ ਪੀਰ ਮੰਨ ਕੇ ਉਹਦੀ ਉਮਤ ਸਦਾਉਂਦੇ ਹਨ।
1: ਕਰਾਮਾਤ ਭੀ ਬਹੁ ਕਹੀ।
0: ਕਹਿੰਦੇ ਗੁਰੂ ਨਾਨਕ ਸਾਹਿਬ ਦੇ ਬਾਬਤ ਬੜੀ ਪ੍ਰਸਿੱਧ ਚਰਚਾ ਵੀ ਉਹ ਬੜੇ ਕਰਾਮਾਤੀ ਪੁਰਖ ਸੀ, ਉਹਨਾਂ ਦੀਆਂ ਬੜੀਆਂ ਬੜੀਆਂ ਆਜ਼ਮਤਾਂ ਕਰਾਮਾਤਾਂ ਦਾ ਜ਼ਿਕਰ ਉਹਨਾਂ ਦੇ ਇਤਿਹਾਸ ਵਿੱਚ ਆਉਂਦਾ। ਮੈਂ ਸੁਣਿਆ, ਖਾਨੂੰ ਕਹਿੰਦਾ, ਕਹਿੰਦਾ ਇਹਨਾਂ ਦੇ ਪੀਰ ਨਾਨਕ ਬਾਰੇ ਮੈਂ ਸੁਣਿਆ ਵੀ ਉਹ ਮੱਕੇ ਵੀ ਗਏ ਸੀ, ਜਦੋਂ ਉਹਨਾਂ ਨੂੰ ਚਰਨਾਂ ਤੋਂ ਪਕੜ ਕੇ ਘਸੀਟਿਆ ਤੇ ਮੱਕਾ ਫਿਰਿਆ ਸੀ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਭਾਈ ਗੁਰਦਾਸ ਸਾਹਿਬ ਨੇ ਬਚਨ ਲਿਖੇ, ਕਹਿੰਦੇ ਮੈਂ ਸੁਣਿਆ ਵੀ ਬੜਾ ਵਲੀ ਪੁਰਖ ਸੀ ਇਹਨਾਂ ਦਾ, ਬੜਾ ਮਹਾਨ ਪੁਰਖ ਸੀ ਇਹਨਾਂ ਦਾ ਗੁਰੂ, ਮੁਰਸ਼ਦ ਇਨਕਾ ਵਲੀ ਭਇਓ ਹੈ। ਕਹਿੰਦੇ ਉਹ ਬੜੇ ਕਰਾਮਾਤੀ ਅਜਮਤੀ ਪੁਰਖ ਸਨ।
1: ਜਨਮ ਸੋ ਸਾਖੀ ਭਾਖ।
0: ਜਨਮ ਸਾਖੀਆਂ ਵਿੱਚ ਉਹਨਾਂ ਦੀਆਂ ਕਰਾਮਾਤਾਂ ਦਾ ਜ਼ਿਕਰ ਆਉਂਦਾ, ਉਹਨਾਂ ਦੀਆਂ ਅਜਮਤਾਂ ਦਾ ਜ਼ਿਕਰ ਆਉਂਦਾ, ਕਿਉਂਕਿ ਮੁਸਲਮਾਨ ਪੀਰ ਉਹਨੂੰ ਮੰਨਦੇ ਹੈ ਜਿਹਦੇ ਕੋਲ ਕਰਾਮਾਤ ਹੋਵੇ। ਪਰ ਖਾਲਸਾ ਜੀ, ਇਹ ਜਿਹੜੀ ਅਜਮਤ ਕਰਾਮਾਤ, ਇਹ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ ਪਰਮਾਰਥ ਵਿੱਚ, ਇਹ ਛੋਟੀ ਜਿਹੀ ਖੇਡ ਹੈ। ਗੁਰੂ ਘਰ ਦੇ ਵਿੱਚ ਕਰਾਮਾਤ ਨਹੀਂ ਵਰਤਦੀ, ਚਮਤਕਾਰ ਵਰਤਦੇ ਹੈ, ਚਮਤਕਾਰ ਸਾਧਕਾਂ ਨਾਲ ਵਰਤਦੇ ਹੈ। ਜਿਹੜੇ ਸਾਧਕ ਨੇ ਉਹਨਾਂ ਵਿੱਚ ਚਮਤਕਾਰ ਸੁੱਤੇ ਸਿੱਧ ਪਲ ਪਲ ਚਮਤਕਾਰ ਵਰਤਦੇ ਆ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ। ਸ਼ਰਧਾਵਾਨ ਗੁਰਸਿੱਖਾਂ ਦੀ ਸ਼ਰਧਾ ਬਣੀ ਰਹੇ, ਗੁਰੂ ਸਾਹਿਬ ਜੀ ਇਹੋ ਜਿਹੀ ਕਲਾ ਵਰਤਾ ਦਿੰਦੇ, ਚਮਤਕਾਰ ਕਹਿ ਲਓ ਜਾਂ ਕਲਾ ਕਹਿ ਲਓ, ਵੀ ਗੁਰੂ ਕੀ ਕਲਾ ਵਰਤਦੀ ਹੈ। ਸਤਿਗੁਰਾਂ ਨੇ ਜਾਣ ਬੁੱਝ ਕੇ ਕਿਤੇ ਕਰਾਮਾਤ ਨਹੀਂ ਵਿਖਾਈ, ਜੇ ਜਾਣ ਬੁੱਝ ਕੇ ਵਿਖਾਉਣ ਦੀ ਗੱਲ ਕੀਤੀ ਤੇ ਨੌਵੇਂ ਪਾਤਸ਼ਾਹ ਨੇ ਕਿਹਾ ਅਸੀਂ ਨਹੀਂ ਵਿਖਾਉਣੀ, ਕਰਾਮਾਤ ਕਹਿਰ ਦਾ ਨਾਮ ਹੈ। ਹਾਂ, ਸੁੱਤੇ ਸਿੱਧ ਵਰਤ ਜੇ ਤੂੰ, ਵਰਤ ਜੇ ਉਹ ਕਲਾ ਹੈ ਗੁਰੂ ਦੀ, ਉਹ ਸੁੱਤੇ ਸਿੱਧ ਵਰਤਦੀ ਵੀ ਹੈ। ਅੱਜ ਖਾਲਸਾ ਜੀ, ਨਾਸਤਿਕਤਾ ਦਾ ਸਮਾਂ ਇੰਨਾ ਜ਼ਿਆਦਾ ਆ ਗਿਆ, ਨਿਸ਼ਰਧਕ ਲੋਕ, ਪਦਾਰਥਵਾਦੀ ਬਿਰਤੀ ਵਾਲੇ ਲੋਕ, ਉਹ ਹਰ ਗੱਲ ਦੇ ਉੱਤੇ ਕਿਸੇ ਨਾ ਕਿਸੇ ਪ੍ਰਕਾਰ ਦਾ ਕਟਾਕਸ਼, ਸ਼ੰਕੇ ਦੀ ਬਿਰਤੀ ਰੱਖਦੇ ਹੈ। ਯਾਦ ਰੱਖਿਓ, ਧਰਮ ਸ਼ਰਧਾ ਵਾਲਿਆਂ ਦਾ ਹੈ, ਧਰਮ ਸ਼ਰਧਾ ਵਾਲਿਆਂ ਦਾ ਹੈ, ਤਰਕ ਵਾਲਿਆਂ ਦਾ ਨਹੀਂ। ਤੇ ਆਪਾਂ ਰੋਜ਼ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾਂ ਚੋਂ ਵਿਵੇਕ ਦਾਨ ਮੰਗਦੇ ਹਾਂ, ਨਾ ਕਿ ਤਰਕ ਦਾਨ ਮੰਗਦੇ ਹਾਂ। ਕਦੇ ਕਿਸੇ ਨੇ ਅਰਦਾਸ ਚ ਕਿਹਾ, ਮਹਾਰਾਜ ਬਖਸ਼ੋ ਜੀ ਸਿੱਖਾਂ ਨੂੰ ਤਰਕ ਦਾਨ, ਵਿਵੇਕ ਬੁੱਧੀ ਤਾਂ ਸਾਰੇ ਮੰਗਦੇ ਆ, ਵਿਵੇਕ ਦਾਨ, ਵਿਵੇਕ ਮਤਲਬ ਵਿਚਾਰ ਕਰ ਲੈਣ। ਖੈਰ ਉਹ ਦੱਸ ਰਿਹਾ ਕਹਿੰਦਾ ਜਨਮ ਸਾਖੀਆਂ ਨੇ ਇਹਨਾਂ ਦੇ ਗੁਰੂ ਦੀਆਂ ਪੀਰ ਦੀਆਂ ਲਿਖੀਆਂ ਹੋਈਆਂ, ਉਹਦੇ ਵਿੱਚ ਉਹਨਾਂ ਦੀਆਂ ਬੜੀਆਂ ਬੜੀਆਂ ਆਜ਼ਮਤਾਂ ਕਰਾਮਾਤਾਂ ਦੱਸੀਆਂ ਹੋਈਆਂ ਨੇ।
1: ਚਾਉ ਪਈ ਜਿਮ ਉਹਨਾਂ ਨਾਨਕ ਸੰਗਤ ਮਾਰੀ।
0: ਫਿਰ ਇਹਨੇ ਇਹ ਵੀ ਦੱਸਿਆ ਜ਼ਕਰੀਏ ਨੇ ਵੀ ਅਸੀਂ ਇਹਨਾਂ ਦੀ ਸੰਗਤ ਕਿਵੇਂ ਖਤਮ ਕੀਤੀ, ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਅਸੀਂ ਕਿਵੇਂ ਕਿਵੇਂ ਕਤਲ ਕੀਤਾ, ਕਿਵੇਂ ਕਿਵੇਂ ਮਾਰਿਆ। ਕਹਿੰਦੇ ਫਿਰ ਉਹ ਵੀ ਦੱਸਣ ਲੱਗਾ ਖਾਨੋ
1: ਜਿਮ ਜਿਮ ਇਨ ਸੋ ਕਰੀ ਖੁਆਰੀ।
0: ਉਹਨੇ ਦੱਸਿਆ ਵੀ ਮੈਂ ਇਹਨਾਂ ਦੀ ਅਸੀਂ ਖੁਆਰੀ ਕਿਵੇਂ ਕੀਤੀ, ਅਸੀਂ ਇਹਨਾਂ ਨੂੰ ਕਿਵੇਂ ਖੁਆਰ ਕੀਤਾ, ਕਿਵੇਂ ਖਤਮ ਕੀਤਾ।
1: ਜਿਮ ਜਿਮ ਲੀਨੀ ਕਰਾ ਸੋ ਮਾਤ।
0: ਕਹਿੰਦੇ ਫਿਰ ਅਸੀਂ ਕਿਵੇਂ ਇਹਨਾਂ ਦੇ ਗੁਰੂ ਨੂੰ ਪਕੜ ਕੇ ਤੱਤੀਆਂ ਤਵੀਆਂ ਤੇ ਬਿਠਾਇਆ, ਉਹ ਵੀ ਇਹਨੇ ਦੱਸਿਆ। ਕਹਿੰਦੇ ਅਸੀਂ ਕਿਹਾ ਵਿਖਾਓ ਕਰਾ ਮਾਤ, ਪਰ ਸਾਡੇ ਕਹਿਣ ਤੇ ਉਹਨਾਂ ਨੇ ਕਰਾ ਮਾਤ ਨਹੀਂ ਵਿਖਾਈ।
1: ਜਿਮ ਸਤਿਗੁਰ ਸੋ ਕੀਨੇ ਘਾਤ।
0: ਦੱਸਿਆ ਕਿ ਅਸੀਂ ਕਿਵੇਂ ਇਹਨਾਂ ਦੇ ਵੱਡਿਆਂ ਦਾ ਘਾਤ ਕੀਤਾ, ਕਿਵੇਂ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ, ਉਬਲਦੀਆਂ ਦੇਗਾਂ ਦੇ ਪਾਣੀ ਚ ਉਬਾਲਿਆ, ਤਪਦਾ ਬਲਦਾ ਰੇਤ ਉਹਨਾਂ ਦੇ ਤਨ ਤੇ ਪਾਇਆ, ਪਰ ਉਹ ਅਡੋਲ ਬੈਠੇ ਰਹੇ। ਇਹਨੇ ਦੱਸਿਆ ਖਾਨੂ ਨੇ ਨਾਦਰ ਨੂੰ ਕਿ ਅਸੀਂ ਇਹਨਾਂ ਦੇ ਗੁਰੂਆਂ ਨੂੰ ਕਿੰਨੇ ਕਿੰਨੇ ਤਸੀਹੇ ਦਿੱਤੇ, ਕਿਵੇਂ ਆਪਣੀਆਂ ਫੌਜਾਂ ਭੇਜ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਕੀਤੇ, ਇਹਨੇ ਉਹ ਵੀ ਦੱਸਿਆ। ਕੱਲਾ ਕੱਲਾ ਇਤਿਹਾਸ ਗੁਰੂ ਘਰ ਦਾ ਦੱਸਦਾ ਖਾਨੂ।
1: ਪੁੱਛ ਪੁੱਛ ਨਾਦਰ ਸਭ ਸੁਣ ਲਇਓ।
0: ਨਾਦਰ ਪੁੱਛੀ ਜਾਂਦਾ ਜਿਵੇਂ ਜਿਵੇਂ ਉਹ ਦੱਸਦਾ, ਕਹਿੰਦਾ ਹਾਂ ਫਿਰ ਹੋਰ ਦੱਸ, ਫਿਰ ਅੱਗੇ ਕੀ ਕੀਤਾ ਤੁਸੀਂ। ਉਹ ਦੱਸੇ ਵੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਕਹਿੰਦਾ ਫਿਰ ਕੀ ਕੀਤਾ? ਕਹਿੰਦਾ ਫਿਰ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਆਏ, ਉਹਨਾਂ ਫੌਜ ਤਿਆਰ ਕੀਤੀ, ਅਸੀਂ ਫੌਜ ਭੇਜੀ, ਉਹਨਾਂ ਨੇ ਜੰਗ ਲੜੇ, ਉਹ ਚਾਰੇ ਜੰਗਾਂ ਜਿੱਤੇ। ਕਹਿੰਦਾ ਫਿਰ ਏਦਾਂ ਬਾਰ ਬਾਰ ਪੁੱਛਦਾ ਖਾਨੂ ਖਾਨੂ ਕੋਲੋਂ ਨਾਦਰ, ਤੇ ਖਾਨੂ ਉਹਨੂੰ ਦੱਸੀ ਜਾਂਦਾ
1: ਸਭੋ ਭੇਤ। ਤਬ ਖਾਨੂ ਦਇਓ।
0: ਖਾਨੂ ਨੇ ਕਿਉਂਕਿ ਸਿੰਘ ਖਾਨ ਬਹਾਦਰ ਜ਼ਕਰੀਏ ਖਾਨ ਨੂੰ ਖਾਨੂ ਹੀ ਕਹਿੰਦੇ ਸੀ, ਕਹਿੰਦੇ ਖਾਨੂ ਕੱਲੀ ਕੱਲੀ ਗੱਲ ਸਾਰੇ ਭੇਤ ਦੀ ਇਹਨਾਂ ਨੂੰ ਸੁਣਾਈ ਜਾਂਦਾ।
1: ਤੇਗ ਬਹਾਦਰ ਜਿਮ ਸਿਰ ਦਇਓ।
0: ਫਿਰ ਇਹਨੇ ਦੱਸਿਆ ਕਿ ਇਹਨਾਂ ਦੇ ਗੁਰੂ ਜਿਹਨਾਂ ਨੂੰ ਇਹ ਨਾਵੇਂ ਗੁਰੂ ਕਹਿੰਦੇ, ਇਹਨਾਂ ਦੇ ਸਭ ਤੋਂ ਬਲਵਾਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਦਿੱਲੀ ਸੱਦਿਆ, ਸਾਡੇ ਵਡੇਰਿਆਂ ਨੇ, ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਉਹਨਾਂ ਦੇ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰਨ ਤੋਂ ਬਾਅਦ, ਕਹਿੰਦੇ ਉਹਨਾਂ ਨੂੰ ਅਸੀਂ ਸ਼ਹੀਦ ਕੀਤਾ, ਉਹਨਾਂ ਦੇ ਸੀਸ ਉੱਤੇ ਅਸੀਂ ਆਪਣੀ ਤਲਵਾਰ ਚਲਾਈ।
1: ਜਿਮ ਕਰ ਚਾਰ ਸਜਾਦੇ ਹਯੋ।
0: ਫਿਰ ਇਹਨੇ ਦੱਸਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਬੱਚੇ ਸ਼ਹੀਦ ਕੀਤੇ। ਦੱਸਿਆ ਕਿ 7 ਸਾਲ ਤੇ 9 ਸਾਲ ਦੇ ਬੱਚੇ ਸੀ, ਉਹ ਅਸੀਂ ਸਰਹੰਦ ਦੀਆਂ ਨੀਹਾਂ 'ਚ ਚਿਣ ਕੇ ਸ਼ਹੀਦ ਕੀਤੇ। ਇਹਨਾਂ ਦੇ ਵੱਡੇ ਸਾਹਿਬਜ਼ਾਦੇ ਸੀ ਧੰਨ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, 14 ਸਾਲ ਤੇ 17 ਸਾਲ ਦੀ ਆਯੂ 'ਚ ਉਹ ਚਮਕੌਰ ਦੇ ਜੰਗ ਵਿੱਚ ਅਸੀਂ ਘੇਰ ਕੇ ਮਾਰੇ। ਕਹਿੰਦਾ ਅਸੀਂ ਗੁਰੂ ਦੇ ਬੱਚੇ ਸ਼ਹੀਦ ਕੀਤੇ, ਇਹਨਾਂ ਦੇ ਗੁਰੂ ਦੀ ਮਾਤਾ ਨੂੰ ਸ਼ਹੀਦ ਕੀਤਾ ਜੋ ਬਜ਼ੁਰਗ ਅਵਸਥਾ ਵਿੱਚ ਸੀ।
1: ਤਬ ਨਾਦਰ ਸੁਣ ਸੀਸ ਹਿਲਾਇਓ।
0: ਜਦੋਂ ਉਹਨੇ ਦੱਸਿਆ ਨਾ ਖਾਨੂ ਨੇ ਕਿ ਅਸੀਂ ਇਹਨਾਂ ਦੇ ਗੁਰੂ ਦੇ ਬੱਚੇ ਕਤਲ ਕੀਤੇ ਹੈ, ਤੇ ਸੁਣ ਕੇ ਨਾਦਰ ਨੇ ਸਿਰ ਹਿਲਾਇਆ। ਕਹਿੰਦਾ ਉੱਪਰਲੀਆਂ ਸਾਰੀਆਂ ਗੱਲਾਂ ਮੈਂ ਸੁਣ ਲਈਆਂ, ਠੀਕ ਸੀ, ਪਰ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ, ਇਹ ਗੱਲ ਜਦੋਂ ਨਾਦਰ ਨੇ ਸੁਣੀ ਨਾ ਉਹਨੇ ਸਿਰ ਹਿਲਾਇਆ। ਹਾਂਜੀ,
1: ਆਪਣੋ ਕੀਨੋ ਅਬ ਤੁਮ ਪਾਇਓ।
0: ਮੱਥੇ ਤੇ ਹੱਥ ਮਾਰ ਕੇ ਕਹਿੰਦਾ ਤੁਸੀਂ ਆਪਣਾ ਕੀਤਾ ਹੁਣ ਆਪ ਪਾਇਆ, ਮੇਰੀ ਜਿਹੜੀ ਆਮਦ ਤੁਹਾਡੇ ਤੇ ਹੋਈ, ਨਾਦਰ ਨੇ ਗੱਲ ਕਹੀ, ਕਹਿੰਦਾ ਇਹ ਤੁਹਾਡੇ ਲਈ ਦੰਡ ਹੈ, ਇਹ ਸਜ਼ਾ ਹੈ ਕਿ ਤੁਸੀਂ ਜਿਹੜੀ ਕਰਨੀ ਕੀਤੀ ਹੈ ਉਹਦਾ ਫਲ ਹੁਣ ਤੁਸੀਂ ਭੋਗ ਰਹੇ ਹੋ।
1: ਸੋ ਅਬ ਜੀਤੇ ਜਾਵੇ ਨਾਹੀਂ।
0: ਮੈਂ ਸੋਚਿਆ ਸੀ ਵੀ ਸ਼ਾਇਦ ਮੈਂ ਉਹਨਾਂ ਨੂੰ ਜਿੱਤ ਲਾਂ। ਨਾਦਰ ਨੇ ਗੱਲ ਕਹੀ, ਕਹਿੰਦਾ ਹੁਣ ਉਹ ਮੈਂ ਤਾਂ ਕੀ, ਮੇਰੇ ਵੀ ਆਉਣ ਵਾਲੇ ਸਮੇਂ ਦੇ ਮੇਰੇ ਪੁੱਤ ਪੋਤਰੇ ਵੀ ਆਉਣ ਤੇ ਇਹਨਾਂ ਨੂੰ ਜਿੱਤ ਨਹੀਂ ਸਕਣਗੇ। ਐ ਜ਼ਕਰੀਆ ਖਾਨ ਸੁਣ, ਜਿਵੇਂ ਤੂੰ ਸਿੰਘਾਂ ਬਾਰੇ ਦੱਸ ਰਿਹਾ, ਜੇ ਸਿੰਘ ਇਉਂ ਹੁੰਦੇ ਆ ਜਿਵੇਂ ਤੂੰ ਦੱਸਦਾ, ਤੇ ਫਿਰ ਉਹ ਦਿਨ ਦੂਰ ਨਹੀਂ ਕਿ ਲਾਹੌਰ ਤੇ ਦਿੱਲੀ ਦੇ ਤਖ਼ਤ ਤੇ ਉਹ ਬਾਦਸ਼ਾਹ ਬਣ ਕੇ ਬੈਠਣਗੇ। ਜੇ ਸਿੰਘ ਇੱਦਾਂ ਦੇ ਨੇ ਜਿਵੇਂ ਤੂੰ ਦੱਸ ਰਿਹਾ, ਤੇ ਫਿਰ ਉਹ ਦਿਨ ਦੂਰ ਨਹੀਂ ਕਿ ਜਦੋਂ ਇਹਨਾਂ ਦਾ ਆਪਣਾ ਰਾਜ ਹੋਵੇਗਾ, ਇਹ ਆਪ ਬਾਦਸ਼ਾਹ ਬਣ ਕੇ ਇਸ ਧਰਤੀ ਤੇ ਵਿਚਰਨਗੇ।
1: ਜਿਨ ਕੈ ਸਾਹਿਬ ਆਪ ਪਨਾਹੀ,
0: ਕਹਿੰਦੇ ਫਿਰ ਇਹੋ ਜਿਹਿਆਂ ਨੂੰ ਤਾਂ ਸਾਹਿਬ ਨੇ ਆਪ ਆਪਣੀ ਪਨਾਹ ਚ ਰੱਖਿਆ, ਤੁਸੀਂ ਆਪਣੇ ਵੱਲੋਂ ਪੂਰੇ ਯਤਨ ਕੀਤੇ ਮਾਰਨ ਦੇ, ਕੋਹ ਕੋਹ ਕੇ ਖਤਮ ਕਰਨ ਦੇ, ਉਹ ਮੁੱਕੇ ਨਹੀਂ। ਤੇ ਇਹਦਾ ਮਤਲਬ ਫਿਰ ਕੋਈ ਸ਼ਕਤੀ ਹੈ ਜਿਹੜੀ ਉਹਨਾਂ ਦੇ ਨਾਲ ਚੱਲ ਰਹੀ ਹੈ। ਤੁਸੀਂ ਉਹਨਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਕੀਤਾ, ਉਹਨਾਂ ਦੇ ਸਿਰਾਂ ਦੇ ਮੁੱਲ ਪਾਏ, ਘੱਲੂ ਘਾਰੇ ਕਰ ਕਰਕੇ ਮਾਰਿਆ, ਉਹ ਫਿਰ ਵੀ ਜੇ ਵਧਦੇ ਜਾਂਦੇ ਆ ਨਾ, ਇਹਦਾ ਮਤਲਬ ਫਿਰ ਕੋਈ ਵੱਡੀ ਸ਼ਕਤੀ ਹੈ ਜਿਹੜੀ ਉਹਨਾਂ ਦੇ ਨਾਲ ਚੱਲ ਰਹੀ ਹੈ। ਪਰ ਨਾਦਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਪੰਥ ਉਸ ਵੱਡੀ ਸ਼ਕਤੀ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ, ਤੇ ਫਿਰ ਅਕਾਲ ਪੁਰਖ ਦੀ ਸ਼ਕਤੀ ਪੰਥ ਦੇ ਨਾਲ ਵਰਤਣੀ ਹੈ। ਕਲਗੀਆਂ ਵਾਲੇ ਪਾਤਸ਼ਾਹ ਇੱਕ ਦਿਨ ਦੀਵਾਨ 'ਚ ਕਹਿਣ ਲੱਗੇ, ਖਾਲਸਾ ਜੀ ਫਿਕਰ ਨਾ ਕਰਿਓ ਕਿ ਪੰਥ ਮੁੱਕ ਜਾਏਗਾ, ਫਿਕਰ ਨਾ ਕਰਿਓ, ਇਸ ਗੱਲ ਦੀ ਚਿੰਤਾ ਨਾ ਕਰਿਓ ਕਿ ਇਹ ਪੰਥ ਮੁੱਕ ਜਾਏਗਾ। ਮੈਂ ਇਹ ਖਾਲਸੇ ਪੰਥ ਦੀਆਂ ਜੜ੍ਹਾਂ ਅਕਾਲ ਪੁਰਖ ਦੇ ਪੇਟ ਵਿੱਚ ਲਾਈਆਂ ਹੋਈਆਂ ਨੇ, ਤੇ ਦੁਨੀਆਂ ਵਿੱਚ ਪੂਰੇ ਬ੍ਰਹਿਮੰਡ ਭਰ ਵਿੱਚ ਕਿਸੇ ਕੋਲ ਇੰਨੀ ਸ਼ਕਤੀ ਨਹੀਂ ਕਿ ਅਕਾਲ ਪੁਰਖ ਦਾ ਢਿੱਡ ਪਾੜ ਕੇ ਕੋਈ ਖਾਲਸੇ ਪੰਥ ਦੀਆਂ ਜੜ੍ਹਾਂ ਪੁੱਟ ਸਕੇ। ਸਰਬਲੋਹ ਦੀ ਪਾਵਨ ਬਾਣੀ ਕਲਗੀਧਰ ਨੇ ਰਚੀ ਸਰਬਲੋਹ ਗ੍ਰੰਥ ਵਿੱਚ, ਉਹਦੇ ਚ ਗੁਰਦੇਵ ਨੇ ਬਚਨ ਲਿਖੇ, ਚਾਲਿਸ ਨਰ ਇਹ ਬੀਜ ਖਾਲਸਾ, ਚਾਲਿਸ ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਕਹਿੰਦੇ ਚਾਲੀ ਮੁਕਤੇ ਹੈ ਨਾ ਜਿਹੜੇ, ਕਲਗੀਧਰ ਕਹਿੰਦੇ ਮੈਂ ਪੰਥ ਦਾ ਬੀਜ ਸਾਂਭਿਆ ਸੱਚਖੰਡ ਚ, ਇਹ ਬੀਜ ਹੈ ਖਾਲਸੇ ਪੰਥ ਦਾ। ਫਸਲ ਤਬਾਹ ਹੋ ਜਾਏ, ਬੀਜ ਸਾਂਭਿਆ ਹੋਵੇ ਨਾ ਤੇ ਜ਼ਿਮੀਦਾਰ ਨੂੰ ਹੌਸਲਾ ਹੁੰਦਾ ਵੀ ਦੁਬਾਰਾ ਬੀਜ ਲੰਘ, ਜੇ ਬੀਜ ਹੀ ਨਾ ਹੋਵੇ ਫਿਰ ਔਖਾ ਹੁੰਦਾ। ਕਹਿੰਦੇ ਪੰਥ ਦਾ ਬੀਜ ਚਾਲੀ ਮੁਕਤਿਆਂ ਦੇ ਰੂਪ ਚ ਮੈਂ ਖਾਲਸੇ ਦਾ ਸਾਂਭ ਕੇ ਰੱਖਿਆ, ਜਦੋਂ ਪੰਥ ਤੇ ਬਹੁਤੀ ਬਿਪਤਾ ਦਾ ਸਮਾਂ ਆ ਜਾਂਦਾ, ਉਹਨਾਂ ਚਾਲੀਆਂ ਚੋਂ ਇੱਕ ਭੇਜ ਦੇਣਾ ਅਕਾਲੀ ਬਾਬਾ ਫੂਲਾ ਸਿੰਘ ਵਰਗਾ, ਉਹ ਪੰਥ ਦੀ ਚੜ੍ਹਦੀ ਕਲਾ ਕਰਦਾ, ਮੁੜ ਕੇ ਫਿਰ ਚਾਲੀਆਂ ਚ ਵਾਪਸ ਆ ਜਾਂਦਾ। ਬੀਜ ਨਹੀਂ ਘਟਦਾ, ਚਾਲੀ ਉੱਥੇ ਹਾਜ਼ਰ ਨੇ ਜਿਹਨਾਂ ਚਾਲੀਆਂ ਨੂੰ ਰੋਜ਼ ਆਪਾਂ ਮੁਕਤਿਆਂ ਦੇ ਰੂਪ ਚ ਅਰਦਾਸ ਯਾਦ ਕਰਦੇ ਹਾਂ। ਨਾਦਰ ਕਹਿੰਦਾ ਕੋਈ ਸ਼ਕਤੀ ਹੈ ਫਿਰ ਜੋ ਇਹਨਾਂ ਨੂੰ ਪਨਾਹ ਵਿੱਚ ਰੱਖ ਰਹੀ ਹੈ, ਜੋ ਇਹਨਾਂ ਦਾ ਵਾਧਾ ਕਰ ਰਹੀ ਹੈ, ਇਹ ਨਹੀਂ ਮੁੱਕ ਸਕਦੇ।
1: ਦੋਹਰਾ 1796,
0: ਕਹਿੰਦੇ 1796 ਸੰਮਤ ਬਿਕਰਮੀ, ਈਸਵੀ ਤੇ ਬਿਕਰਮੀ ਸੰਮਤ ਵਿੱਚ 57 ਸਾਲਾਂ ਦਾ ਫਰਕ ਹੈ। ਬਿਕਰਮੀ ਸੰਮਤ ਈਸਵੀ ਨਾਲੋਂ 57 ਸਾਲ ਵੱਧ ਹੁੰਦਾ, 96 ਚੋਂ ਤੁਸੀਂ 57 ਘਟਾ ਲਓ ਉਹਨਾਂ ਈਸਵੀ ਆ ਜਾਏਗਾ। 1796 ਸੰਮਤ ਬਿਕਰਮੀ ਵਿੱਚ
1: ਨਾਦਰ ਗਇਓ ਕੰਧਾਰ,
0: ਨਾਦਰ ਹਿੰਦੁਸਤਾਨ ਨੂੰ ਲੁੱਟ ਕੇ ਇੱਥੋਂ ਵਾਪਸ ਕੰਧਾਰ ਨੂੰ ਚਲਾ ਗਿਆ।
1: ਖਾਨ ਬਹਾਦਰ ਖਿਜ ਤਬੈ,
0: ਜਦੋਂ ਨਾਦਰ ਗਿਆ ਨਾ ਫਿਰ ਜ਼ਕਰੀਆ ਖਿਜਿਆ, ਇਹਨੇ ਆਪਣੀ ਖਿਜ, ਉਹ ਜਿਵੇਂ ਕਹਿੰਦੇ ਡਿੱਗਾ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ ਕਹਾਵਤ ਹੈ ਨਾ, ਕਹਿੰਦੇ ਗੁੱਸਾ ਤਾਂ ਨਾਦਰ ਤੇ ਸੀ, ਇਹਨੇ ਆਖਿਆ ਵੀ ਹੁਣ ਸਿੰਘਾਂ ਤੇ ਕੱਢੀਏ, ਇਹਨੇ ਹੁਣ ਖਾਲਸੇ ਦੇ ਖਿਲਾਫ ਪੂਰਨ ਤੌਰ ਤੇ ਮੋਰਚਾ ਲਾ ਦਿੱਤਾ।
1: ਧਰੇ ਸਿੰਘਣ ਫਿਰ ਮਾਰ,
0: ਇਹਨੇ ਖਾਲਸੇ ਤੇ ਦੁਬਾਰਾ ਫੇਰ ਮਾਰ ਸ਼ੁਰੂ ਕੀਤੀ, ਬਹੁਤ ਸਾਰੇ ਸਿੰਘ ਕਤਲ ਕਰਨੇ ਸ਼ੁਰੂ ਕੀਤੇ।
1: ਚਾਉ ਪਏ ਮਾਰਤ ਮਾਰਤ ਸੋ ਮਰ ਗਇਓ,
0: ਕਹਿੰਦੇ ਅਖੀਰ ਨੂੰ ਜ਼ਕਰੀਆ ਵੀ ਮਾਰਦਾ ਮਾਰਦਾ ਮਰ ਗਿਆ ਪਾਪੀ। ਜਿੰਨੇ ਦੁਸ਼ਮਣ ਪੰਥ ਨੂੰ ਮਾਰਨ ਵਾਲੇ ਮੰਨੂ ਵਰਗੇ ਮਾਰਦਿਆਂ ਮਾਰਦਿਆਂ ਮਰ ਗਏ।
1: ਤਿੰਨ ਕੋ ਕਰਨੋ ਜੋ ਕੁਛ ਰਹਿਓ,
0: ਕਹਿੰਦੇ ਇਹਨਾਂ ਦਾ ਜੋ ਕੁਛ ਕਰਨਾ ਰਹਿ ਗਿਆ ਸੀ,
1: ਜੋ ਸੁਣਿਓ ਸੋ ਦੇਊ ਆਖ,
0: ਇਹਨੇ ਜ਼ਕਰੀਏ ਨੇ ਹੋਰ ਜਿਹੜਾ ਕਰਨਾ ਸੀ ਪੰਥ ਦੇ ਖਿਲਾਫ, ਕਿਉਂਕਿ ਸਭ ਤੋਂ ਪਹਿਲਾ ਸ਼ਹੀਦ ਜ਼ਕਰੀਏ ਨੇ ਕੀਤਾ ਸੀ ਬਾਬੇ ਤਾਰਾ ਸਿੰਘ ਬਾਨ 1726 ਚ, ਜਦੋਂ ਇਹ ਹਿੰਦੁਸਤਾਨ ਦੇ ਲਾਹੌਰ ਦੇ ਤਖ਼ਤ ਤੇ ਬੈਠਾ, ਸਭ ਤੋਂ ਪਹਿਲਾ ਸ਼ਹੀਦ ਕੀਤਾ ਬਾਬਾ ਤਾਰਾ ਸਿੰਘ ਬਾਨ ਨੂੰ ਇਹਨੇ, ਤੇ ਸਭ ਤੋਂ ਅਖੀਰਲਾ ਸ਼ਹੀਦ ਜਿਹਨੂੰ ਜ਼ਕਰੀਏ ਨੇ ਮਹਾਂਪੁਰਖਾਂ ਨੂੰ ਸ਼ਹੀਦ ਕੀਤਾ ਬਾਬਾ, ਉਹ ਸਨ ਸ਼ਹੀਦ ਭਾਈ ਤਾਰੂ ਸਿੰਘ ਜੀ। ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਇਹ ਪਾਪੀ ਮਰਿਆ ਸੀ, ਉਹ ਵੀ ਪ੍ਰਸੰਗ ਅੱਗੇ ਆਵੇਗਾ। ਭਾਈ ਰਤਨ ਸਿੰਘ ਜੀ ਦੱਸ ਰਹੇ ਹੈ, ਕਹਿੰਦੇ ਜਿਵੇਂ ਇਹਨਾਂ ਮਲੇਛਾਂ ਨੇ ਕਰਤੂਤ ਕੀਤੀ ਆ, ਜੋ ਸੁਣਿਓ ਸੋ ਦੋਇਉਂ ਆਗ, ਕਹਿੰਦੇ ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ, ਆਪਣੇ ਪਿਤਾ ਬਾਬਾ ਰਾਏ ਸਿੰਘ ਜੀ ਕੋਲੋਂ ਸੁਣਿਆ। ਇਹਨਾਂ ਦੇ ਨਾਨਾ ਸੀ ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲੇ, ਕਰੋੜ ਸਿੰਘੀਆਂ ਮਿਸਲ ਦੇ ਜਥੇਦਾਰ ਮਹਾਂਪੁਰਖ, ਕਹਿੰਦੇ ਜੋ ਮੈਂ ਉਹਨਾਂ ਕੋਲੋਂ ਸੁਣਿਆ, ਜੋ ਮੈਂ ਹੋਰ ਬਜ਼ੁਰਗਾਂ ਕੋਲੋਂ ਸੁਣਿਆ, ਕਹਿੰਦੇ ਉਹ ਮੈਂ ਇਸੇ ਤਰ੍ਹਾਂ ਇੱਥੇ ਕਹਾਂਗਾ, ਸੁਣਾਵਾਂਗਾ।
1: ਪੁਰਖ ਪੁਰਾਤਨ ਜਿਮ ਗਏ ਭਾਖ,
0: ਜਿਵੇਂ ਪੁਰਾਣੇ ਬਜ਼ੁਰਗ ਦੱਸ ਗਏ ਆ ਸਾਡਾ ਇਤਿਹਾਸ ਸਾਨੂੰ, ਕਹਿੰਦੇ ਮੈਂ ਉਸੇ ਤਰ੍ਹਾਂ ਹੀ ਵਰਣਨ ਕਰਕੇ ਖਾਲਸੇ ਦਾ ਇਤਿਹਾਸ ਸੁਣਾਵਾਂਗਾ।
1: ਦੋਹਰਾ ਜਬ ਨਾਦਰ ਕਾਬਲ ਗਯੋ,
0: ਕਹਿੰਦੇ ਜਦੋਂ ਨਾਦਰ ਕਾਬਲ ਨੂੰ ਕੰਧਾਰ ਨੂੰ ਵਾਪਸ ਚਲਾ ਗਿਆ,
1: ਸੁਣੋ ਜੋ ਖਾਨੂ ਕੀਨਾ,
0: ਹੁਣ ਖਾਨੂ ਨੇ ਜੋ ਕੀਤਾ ਸੂਬੇ ਲਾਹੌਰ ਨੇ ਉਹ ਵੀ ਸੁਣੋ ਖਾਲਸਾ ਜੀ, ਵੀ ਇਹਨੇ ਮਲੇਛ ਨੇ ਕਿਹੜੀ ਮਲੇਛਤਾਈ ਕੀਤੀ।
1: ਚਾਹੇ ਉਹ ਆਪਣੇ ਦੇਸ਼ ਮੈਂ,
0: ਇਹ ਚਾਹੁੰਦਾ ਹੈ ਕਿ ਮੇਰਾ ਦੇਸ਼, ਕਿਉਂਕਿ ਇਹ ਪੰਜਾਬ ਦਾ ਮਾਝੇ ਦਾ ਜਿੰਨਾ ਇਲਾਕਾ ਸੀ ਜਲੰਧਰ ਤਾਈ ਦਾ, ਇਹ ਸਾਰਾ ਲਾਹੌਰ ਦਰਬਾਰ ਦੇ ਅਧੀਨ ਪੈਂਦਾ ਸੀ। ਇਹ ਚਾਹੁੰਦਾ ਸੀ ਵੀ ਮੈਂ ਆਪਣੇ ਦੇਸ਼ ਵਿੱਚ
1: ਸਿੰਘਾਂ ਰਹਿਣ ਨਾ ਦੀਨਾ,
0: ਮੈਂ ਸਿੰਘਾਂ ਨੂੰ ਰਹਿਣ ਨਹੀਂ ਦੇਣਾ, ਮੈਂ ਇਹ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਣਾ, ਇਹਨਾਂ ਨੂੰ ਖਤਮ ਕਰ ਦੇਣਾ, ਇਹ ਚਾਹੁੰਦਾ ਸੀ ਮਲੇਛ। ਪਰ ਗੁਰੂ ਖਾਲਸਾ ਜੀ, ਜਿਸ ਕੀ ਸਿਰਜਣ ਹਮ ਕਰੀ, ਕਲਗੀਧਰ ਜੀ ਕਹਿੰਦੇ ਜਿਸ ਕੀ ਸਿਰਜਣ ਹਮ ਕਰੀ, ਜਿਸ ਪੰਥ ਦੀ ਸਿਰਜਣਾ ਅਸੀਂ ਕੀਤੀ ਹੈ, ਉਸ ਪੰਥ ਨੂੰ ਕੌਣ ਮੁਕਾ ਸਕਦਾ ਹੈ। ਚੜ੍ਹਦੀ ਕਲਾ ਦੀ ਬਿਰਤੀ ਦੇ ਸੰਕੇਤ ਉਹਨਾਂ ਸਾਰੇ ਮਹਾਂਪੁਰਖਾਂ ਦੇ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਹੈ। ਕਿਸੇ ਇੱਕ ਵੀ ਸਿੱਖ ਨੇ ਕਦੇ ਢਹਿੰਦੀ ਕਲਾ ਦੀ ਗੱਲ ਨਹੀਂ ਕੀਤੀ, ਸਦਾ ਚੜ੍ਹਦੀ ਕਲਾ ਦੀ ਬਿਰਤੀ। ਭੁੱਖਾਂ ਕੱਟਣੀਆਂ, ਤ੍ਰਿਹਾਂ ਕੱਟਣੀਆਂ, ਕਈ ਕਈ ਦਿਨ ਖਾਣ ਨੂੰ ਭੋਜਨ ਨਸੀਬ ਨਾ ਹੋਣਾ, ਕਿਸੇ ਇੱਕ ਨੇ ਦੂਜੇ ਨੂੰ ਆ ਕੇ ਪੁੱਛਣਾ ਕਈ ਕਈ ਦਿਨਾਂ ਬਾਅਦ, ਹਾਂ ਭਾਈ ਕੀ ਹਾਲ ਚਾਲ, ਤੇ ਅੱਗੋਂ ਕਹਿਣਾ ਕਲਗੀਆਂ ਵਾਲੇ ਪਾਤਸ਼ਾਹ ਨੇ ਜਗੀਰਾਂ ਲਾਈਆਂ ਹੋਈਆਂ। ਇਹ ਨਹੀਂ ਸੀ ਕਹਿੰਦੇ ਹਾਏ ਦੁਆਈ ਬੁਰੇ ਆਲ ਬੌਂਕੇ ਦਿਹਾੜੇ, ਤੇ ਹੁਣ ਤਾਂ ਅੱਜ ਕੱਲ੍ਹ ਖਾਂਦੇ ਪੀਂਦੇ ਸਾਨੂੰ ਕੋਈ ਪੁੱਛ ਲੇ, ਬਸ ਜੀ ਵਕਤ ਨੂੰ ਧੱਕਾ, ਇਹ ਜਵਾਬ ਹੁੰਦਾ ਵਕਤ ਨੂੰ ਧੱਕਾ। ਕਦੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਵਕਤ ਕਿਵੇਂ ਕੱਟਿਆ ਸੀ। ਸੋ ਗੁਰੂ ਖਾਲਸਾ ਜੀ, ਸੁਰਤ 'ਚ ਚੜ੍ਹਦੀ ਕਲਾ ਹੋਵੇਗੀ ਤਾਂ ਬਾਹਰ ਮੈਦਾਨ ਵਿੱਚ ਵੀ ਚੜ੍ਹਦੀ ਕਲਾ ਹੋਵੇਗੀ, ਜੇ ਸੁਰਤ ਵਿੱਚ ਢਹਿੰਦੀ ਕਲਾ ਤਾਂ ਬਾਹਰ ਮੈਦਾਨ ਵਿੱਚ ਵੀ ਢਹਿੰਦੀ ਕਲਾ ਹੈ। ਸੋ ਗੁਰੂ ਖਾਲਸੇ ਪੰਥ ਦਾ ਇਹ ਮਹਾਨ ਪਵਿੱਤਰ ਇਤਿਹਾਸ ਹੈ। ਖਾਨੂ ਨੇ ਜਿਵੇਂ ਪੰਥ ਦੇ ਉੱਤੇ ਕਸ਼ਤੀ ਦਾ ਦੌਰ ਲਿਆਂਦਾ, ਸਿੰਘਾਂ ਨੂੰ ਤਸੀਹੇ ਦਿੱਤੇ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲੇਰਾ ਸਮਾਂ ਬੜਾ ਸੁਹਾਵਣਾ ਹੈ, ਪੰਥ ਦੇ ਮਹਾਨ ਪ੍ਰਸਿੱਧ ਕਵੀਸ਼ਰ ਜਿਹਨਾਂ ਨੂੰ ਆਪਾਂ ਜਾਗੋ ਵਾਲੇ ਜਥੇ ਦੇ ਨਾਮ ਨਾਲ ਜਾਣਦੇ ਹਾਂ, ਭਾਈ ਸਤਵਿੰਦਰ ਸਿੰਘ ਜੀ ਔਰ ਭਾਈ ਪਲਵਿੰਦਰ ਸਿੰਘ ਜੀ, ਉਹ ਹਾਜ਼ਰ ਹੋਏ ਆ ਸੰਗਤ ਵਿੱਚ, ਉਹਨਾਂ ਨੇ ਆਪ ਸਾਰੀ ਸੰਗਤ ਦੇ ਕਵੀਸ਼ਰੀ ਰਾਹੀਂ ਦਰਸ਼ਨ ਕਰਨੇ ਨੇ। ਆਪ ਜੀ ਉਹਨਾਂ ਪਾਸੋਂ ਕਵੀਸ਼ਰੀ ਸਰਵਣ ਕਰੋ, ਗੁਰ ਇਤਿਹਾਸ ਸਰਵਣ ਕਰੋ, ਦਾਸਾਂ ਨੂੰ ਖੁਸ਼ੀਆਂ ਬਖਸ਼ੋ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ। ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ।

0: Empate.
1: Sat Sri Akal. Sat Sri Akal. ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਪੰਗੂ ਜੀ ਦੁਆਰਾ ਲਿਖਿਤ ਯੋਧਿਆਂ ਸੂਰਵੀਰਾਂ ਦਾ ਇਤਿਹਾਸ ਸਰਵਣ ਕਰ ਰਹੇ ਸੀ। ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਪੰਥ ਦੇ ਮਹਾਨ ਕਥਾਵਾਚਕ ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ। ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਸਤਿਕਾਰੀ ਸਾਧ ਸੰਗਤ ਜੀ, ਸਾਡੇ ਪਾਸ ਜਾਗੋ ਵਾਲਾ ਜਥਾ ਯੂਕੇ ਵਾਲਾ ਪਹੁੰਚ ਚੁੱਕਾ ਹੈ। ਆਪ ਜੀ ਦਾ ਅੱਜ ਦਾ ਦੀਵਾਨ ਇਸ ਗੁਰੂ ਘਰ ਵਿੱਚ ਇਹਨਾਂ ਦੀ ਗੁਰਮਤਿ ਫੇਰੀ ਦਾ ਲਾਸਟ ਦੀਵਾਨ ਹੈ। ਕੱਲ੍ਹ ਆਪ ਜੀ ਦੀ ਰਵਾਨਗੀ ਹੈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਗੁਰੂ ਘਰ ਦੇ ਵਜ਼ੀਰ ਭਾਈ ਬਲਜੀਤ ਸਿੰਘ ਜੀ ਅਤੇ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਨੂੰ ਕੋ ਆਪ ਜੀ ਭਾਈ ਸਤਵਿੰਦਰ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਰੂਪਾ ਦੀ ਬਖਸ਼ਿਸ਼ ਕਰਾਉਣ।

0: ਅਸੀਂ ਗੁਰੂ ਘਰ ਦੀ ਕਮੇਟੀ ਅਤੇ ਸੰਗਤ ਵੱਲੋਂ ਜਥੇ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਗੁਰੂ ਘਰ ਵਿੱਚ ਹਾਜ਼ਰੀਆਂ ਭਰੀਆਂ ਅਤੇ ਸੰਗਤਾਂ ਨੇ ਆਪਣੀ ਸੰਗਤਾਂ ਨੂੰ ਆਪਣੀ ਕਵੀਸ਼ਰੀ ਦੇ ਨਾਲ ਨਿਹਾਲ ਕੀਤਾ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਜਥੇ ਤੋਂ ਪੰਥ ਦੀ ਸੇਵਾ ਲੈਂਦੇ ਰਹਿਣ। ਆਓ ਸੰਗਤ ਜੀ, ਆਪ ਜੀ ਨੂੰ ਕਵੀਸ਼ੀ ਵਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਸਤਵਿੰਦਰ ਸਿੰਘ ਜੀ ਅਤੇ ਭਾਈ ਪਲਵਿੰਦਰ ਸਿੰਘ ਜੀ। ਯੂਕੇ ਵਾਲੇ ਜਾਗੋ ਵਾਲਾ ਜਥਾ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠੀਕ ਹੈ।

ਪਾਤਸ਼ਾਹ ਮਹਾਰਾਜ ਦੀ ਗੋਦ ਦਾ ਨਿੱਘ ਪ੍ਰਾਪਤ ਕਰ ਰਹੇ ਗੁਰੂ ਕੇ ਇਤਿਹਾਸ ਦੀ ਕਥਾ ਸਰਵਣ ਕਰਕੇ ਪ੍ਰਸੰਨ ਹੋਏ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਪਿਆਰ ਵਿੱਚ ਆਓ ਸਾਡੀ ਅਤੇ ਆਪਣੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਲਵਾਉਣ ਲਈ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਗੱਜ ਕੇ ਸਾਰੀ ਸੰਗਤ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਪਟਿਆਲਾ ਵਾਲੇ ਗੁਰਮੁਖ ਪਿਆਰਿਆਂ ਪਾਸੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਾਲਸੇ ਦਾ ਇਤਿਹਾਸ ਉਹ ਵਿਚਾਰਾਂ ਆਪਾਂ ਨੇ ਸਰਵਣ ਕੀਤੀਆਂ ਹਨ ਜਿਹੜੀਆਂ ਸਾਨੂੰ ਬਹੁਤ ਜ਼ਰੂਰੀ ਸੁਣਨੀਆਂ ਹੌਸਲਾ ਦੇਣ ਵਾਲੀਆਂ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਭਰੋਸਾ ਕਰਨ ਵਾਲੀਆਂ ਗੱਲਾਂ ਆਪਾਂ ਸਰਵਣ ਕੀਤੀਆਂ ਹਨ। ਇਹ ਗੱਲਾਂ ਆਪਣੇ ਕੋਲ ਨਾ ਹੋਣ ਤੇ ਆਪਣਾ ਸਿਰਕ ਤੇ ਭਰੋਸਾ ਜਿਹੜਾ ਨਹੀਂ ਬਣ ਸਕਦਾ, ਸਿਰਕ ਭਰੋਸਾ ਨਾ ਬਣੇ ਤੇ ਆਪਾਂ ਜਿਹੜੀ ਮੰਜ਼ਿਲ ਆਪਾਂ ਚਾਹੁੰਦੇ ਹਾਂ ਉਹਦੇ ਉੱਤੇ ਪਹੁੰਚ ਨਹੀਂ ਸਕਦੇ। ਸੋ ਉਹ ਇਤਿਹਾਸ ਤੋਂ ਆਪ ਜੀ ਨੇ ਬਹੁਤ ਕੁਝ ਦਾਸਾਂ ਨੇ ਆਪ ਜੀ ਨੇ ਸਿੱਖਿਆ ਹੈ ਤੇ ਸਿੱਖਣਾ ਹੈ। ਸੋ ਆਓ ਉਹਨਾਂ ਗੁਰਮੁਖ ਪਿਆਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਵਾਲੇ ਅੱਜ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਆਪਾਂ ਜ਼ਕਰੀਆ ਖਾਨ ਦਾ ਜ਼ੁਲਮ ਅਤੇ ਉਹਦੀਆਂ ਕਈਆਂ ਹੋਈਆਂ ਗੱਲਾਂ ਅਬਦਾਲੀ ਨੂੰ ਸਰਵਣ ਕੀਤੀਆਂ ਹਨ। ਸੋ ਗੁਰੂ ਕੇ ਪਿਆਰੇ ਖਾਲਸਾ ਜੀ, ਸਮਾਂ ਉਸੇ ਤਰ੍ਹਾਂ ਉਦਾਂ ਦੀਆਂ ਸਰਕਾਰਾਂ ਸਿੱਖੀ ਨਾਲ ਉਸੇ ਤਰ੍ਹਾਂ ਜ਼ੁਲਮ ਕਰਨ ਵਾਲੀਆਂ ਜਿਹੜੀਆਂ ਜ਼ੁਲਮ ਕਰ ਰਹੀਆਂ ਹਨ ਤੇ ਗੁਰੂ ਕੇ ਖਾਲਸੇ ਵੀ ਉਸੇ ਹੀ ਤਰ੍ਹਾਂ ਦੇ ਹਨ ਜਿਵੇਂ ਆਪਾਂ ਕੱਲ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸਰਵਣ ਕੀਤੀ ਸੀ ਤੇ ਗੁਰੂ ਕੇ ਸਿੱਖ ਵੀ ਉਸੇ ਤਰ੍ਹਾਂ ਆਪਣੇ ਵਡੇਰਿਆਂ ਦੀ ਤਰ੍ਹਾਂ ਕਿਵੇਂ ਸ਼ਹੀਦੀਆਂ ਦਿੰਦੇ ਹਨ ਤੇ ਕਿਵੇਂ ਕੌਮ ਲਈ ਲੜਦੇ ਹਨ। ਮੈਂ ਉਹ ਇਤਿਹਾਸ ਦਿੱਤੇ ਹੋਏ ਸਮੇਂ ਵਿੱਚ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ, ਲੰਮਾ ਸਮਾਂ ਨਾ ਹੋਣ ਕਰਕੇ ਮੈਂ ਸ਼ੋਰਟ ਸ਼ੋਰਟ ਅਤੇ ਮੇਰੇ ਨੌਜਵਾਨ ਵੀਰਾਂ ਨੇ ਜੋ ਮੈਨੂੰ ਹੁਕਮ ਕੀਤੇ ਹਨ ਉਹਨਾਂ ਦੀ ਪਾਲਣਾ ਕਰਦਾ ਹੋਇਆ ਕੁਝ ਕਵਿਤਾ ਆਪ ਜੀ ਦੇ ਚਰਨਾਂ ਵਿੱਚ ਰੱਖ ਕੇ ਖਿਮਾ ਦਾ ਜਾਚਕ ਹੋਵਾਂਗਾ, ਜਿਹਦੇ ਵਿੱਚ AK-47 ਵਾਲੇ ਸ਼ੇਰਾਂ ਦੇ ਡੇਰਿਆਂ ਤੇ ਅਤੇ ਜਾਗੋ ਅਤੇ ਮੈਂ ਆਰੰਭ ਕਰਾਂਗਾ ਕਿ ਆਪਾਂ ਕੱਲ ਤੋਂ ਇਤਿਹਾਸ ਸ਼ੁਰੂ ਕੀਤਾ ਸੀ 78 ਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਜਿੰਨ ਜਿੰਨ ਵੀ ਸਾਡੇ ਤੇ ਵਾਧਾ ਕੀਤਾ ਉਹਦੇ ਤੋਂ ਹੱਕ ਗੁਰੂ ਕੇ ਸਿੱਖਾਂ ਨੇ ਅੱਜ ਤੱਕ ਲਿਆ, ਗਾਂਹ ਤੱਕ ਲੈਂਦੇ ਰਹਿਣਗੇ। ਸੋ ਜਦੋਂ ਗੁਰੂ ਕੇ ਪਿਆਰਿਆਂ ਨੇ ਨਰਕ ਧਾਰੀਆਂ ਦਾ ਖਾਤਮਾ ਕੀਤਾ, ਹਿੰਦੁਸਤਾਨ ਦੀ ਸਰਕਾਰ ਨੇ ਲੱਗੇ ਹੋਏ ਧਰਮ ਯੁੱਧ ਮੋਰਚੇ ਨੂੰ ਖਤਮ ਕਰਨ ਵਾਸਤੇ ਆਪਣੇ ਬੰਦੇ ਖਰੀਦਣੇ, ਸੋਢੀ ਦੀ ਸ਼ਹੀਦੀ ਆਪਾਂ ਦੁਪਹਿਰੇ ਵਿਚਾਰੀ ਸੀ, ਉਹਨਾਂ ਕਾਤਲਾਂ ਕੋਲੋਂ ਹੱਕ ਗੁਰੂ ਕੇ ਪਿਆਰਿਆਂ ਨੇ 24 ਘੰਟਿਆਂ ਵਿੱਚ ਲਿਆ, 4 ਮਾਰੇ ਗਏ, 5ਵਾਂ ਗੁਰਚਰਨ ਸਕੱਤਰ ਬਚ ਗਿਆ, ਉਹਨੂੰ ਆਪਣੀ ਮੌਤ ਦਿਖਾਈ ਦਿੱਤੀ। ਉਸ ਨੇ ਇੱਕ ਚਿੱਠੀ ਲਿਖ ਕੇ ਦਿੱਲੀ ਦੀ ਸਰਕਾਰ ਨੂੰ ਲੌਂਗੋਵਾਲ ਤੋਂ ਸਾਈਨ ਕਰਾ ਕੇ ਭੇਜੀ ਕਿ ਹੁਣ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਬਿਨਾਂ ਤੇਰਾ ਤੇ ਸਾਡਾ ਛੁਟਕਾਰਾ ਨਹੀਂ ਹੈ, ਜੇ ਤੂੰ ਸਾਡੇ ਬੰਦੇ ਨਾ ਬਚਾਏ, ਤੇਰੀ ਹਮਾਇਤ ਕਰਨ ਵਾਲੇ ਜੇ ਫੌਜ ਨਾ ਭੇਜੇ ਤੇ ਦਿਨ ਦੂਰ ਨਹੀਂ ਕਿ ਇਹ ਸਾਨੂੰ ਇੱਥੋਂ ਖਤਮ ਕਰਨ ਦੇਣਗੇ। ਤੇ ਨੌਜਵਾਨ ਜਿਹੜੇ ਹਨ ਉਹ ਸਾਰੇ ਭਿੰਡਰਾਂ ਵਾਲਿਆਂ ਨੂੰ ਸਹੀ ਮੰਨਦੇ ਹਨ, ਸੋ ਇਸ ਵਾਸਤੇ ਫੌਜ ਭੇਜੋ। ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਫੌਜ ਭੇਜੀ, ਜਿਸ ਫੌਜ ਦੀ ਅਗਵਾਈ ਕਰਦਾ ਕੁਲਦੀਪ ਸਿੰਘ ਬਰਾੜ ਤੇ ਨਾਲ ਇਹਦੇ ਹੋਰ ਸਹਿਯੋਗੀ ਹਨ। ਉਹਨਾਂ ਸਾਰਿਆਂ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਕੇ 1 ਜੂਨ ਨੂੰ ਟਰਾਇਲ ਵਾਸਤੇ ਦੇਖਣ ਵਾਸਤੇ CRP ਕੋਲੋਂ ਗੋਲੀ ਚਲਵਾਈ, ਜਿਸ ਚੱਲਦੀ ਹੋਈ ਗੋਲੀ ਵਿੱਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਗੁਰੂ ਕੇ ਪਿਆਰੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਾਥੀ ਜਨਰਲ ਸੁਬੇਗ ਸਿੰਘ ਨੇ ਉਸ ਨੇ ਸਿੰਘਾਂ ਨੂੰ ਹਦਾਇਤ ਕੀਤੀ, ਕਹਿੰਦੇ ਸਿੰਘੋ ਇਹ ਟੈਸਟ ਫਾਇਰ ਹੈ ਫੌਜ ਦਾ, ਕਿਸੇ ਨੇ ਗੋਲੀ ਨਹੀਂ ਚਲਾਉਣੀ, ਉਹਨਾਂ ਨੇ ਆਪਣਾ ਅੰਦਾਜ਼ਾ ਲਾਉਣਾ ਹੈ। ਸੋ ਉਸ ਵੇਲੇ ਜਦੋਂ ਸਿੰਘਾਂ ਗੋਲੀ ਨਾ ਚਲਾਈ, 6-7 ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ, ਫੌਜ ਨੂੰ ਯਕੀਨ ਹੋ ਜਾਣਾ ਵੀ ਅੰਦਰ ਵਾਲਿਆਂ ਕੋਲ ਕੁਝ ਨਹੀਂ ਹੈ। ਇਹਨੇ ਵਾਇਰਲੈਸ ਦੇ ਨਾਲ ਟੈਲੀਫੋਨ ਕਰਨਾ ਕਿ ਮੈਂ 2 ਜਾਂ 2.5 ਘੰਟੇ ਲੱਗਣਗੇ ਅੱਤਵਾਦੀਆਂ ਨੂੰ ਫਲੱਸ਼ ਕਰਕੇ ਇੱਥੋਂ ਤੇ ਦਰਬਾਰ ਸਾਹਿਬ ਖਾਲੀ ਕਰਾ ਕੇ ਜਿਹਨੂੰ ਤੁਸੀਂ ਕਹੋਗੇ ਉਹਨੂੰ ਉੱਥੇ ਬਹਾਲ ਦਿੱਤਾ ਜਾਵੇਗਾ। ਇਹ ਮਨ ਵਿੱਚ ਧਾਰ ਕੇ ਇਸ ਨੇ ਗੋਲਾਬਾਰੀ ਥੋੜ੍ਹੀ ਘਟਾ ਕੇ ਆਪਣੀ ਫੌਜ ਨੂੰ ਪੂਰੀ ਵਿਉਂਤਬੰਦੀ ਦੇ ਨਾਲ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਸਤੇ ਇਹਨੇ 4 ਜੂਨ ਦੀ ਸਵੇਰ ਨੂੰ 4:40 ਦੇ ਉੱਤੇ ਫੌਜ ਨੂੰ ਤਿਆਰ ਕਰਕੇ ਇੱਕ

ਤੋਪ ਦਾ ਗੋਲਾ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸੁੱਟ ਕੇ ਜੰਗ ਜਿਵੇਂ ਸ਼ੁਰੂ ਹੋਇਆ, ਗੁਰੂ ਕੇ ਪਿਆਰਿਆਂ ਨੇ ਜਿਹਨਾਂ ਨੇ ਆਗਿਆ ਦੇ ਨਾਲ ਕੋਈ ਵੀ ਗੋਲੀ ਨਹੀਂ ਸੀ ਚਲਾਈ, ਉਹਨਾਂ ਗੁਰੂ ਕੇ ਸਿੱਖਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਲਾਲਾ ਨੇ, ਜਿਹਨਾਂ ਨੇ ਜਕਰੀਏ ਨੂੰ ਹਰਾਇਆ, ਜਿਹਨਾਂ ਨੇ ਅਬਦਾਲੀ ਨੂੰ ਹਰਾਇਆ, ਜਿਹਨਾਂ ਔਰੰਗਜ਼ੇਬ ਨੂੰ ਹਰਾਇਆ, ਉਹਨਾਂ ਦੇ ਅਣਸ ਬਣਸ ਗੁਰੂ ਕੇ ਪਿਆਰਿਆਂ ਨੇ ਹਿੰਦੁਸਤਾਨ ਦੀ ਆਈ ਹੋਈ ਫੌਜ ਨਾਲ ਜਿਵੇਂ ਲੋਹਾ ਲਿਆ, ਉਸ ਵੇਲੇ ਦਾ ਵਾਤਾਵਰਨ ਹੇ ਅਹਿਮ ਬੇਨਤੀ ਕਿਤੇ ਜਾ ਰਹੀ ਹੈ ਜੀ ਇਹ ਜੀ।

ਪਾਲ ਸੁਬੇਗ ਸਿੰਘ ਜਰ ਨਾਲ ਕਹਿੰਦਾ ਫੌਜਾਂ ਕੀਤੀ ਪਾਲ ਮੋਰ ਪਾਉਂਦੇ ਜਿਵੇਂ ਪੈਲ ਬੱਦਲਾਂ ਨੂੰ ਵੇਖ ਕੇ ਸਿੰਘੋ ਚੜੀ ਲਾ ਦਿਓ ਚਾੜੀ ਆਏ ਫੌਜੀ ਜਿਹੜੇ ਦਰਬਾਰ ਸਾਹਿਬ ਤੇ

ਜਿਹੜਾ ਕਹਿੰਦਾ ਸੀ ਦੋਵਾਂ ਜਾਂ ਢਾਈਆਂ ਘੰਟਿਆਂ ਦੇ ਵਿੱਚ ਦਰਬਾਰ ਸਾਹਿਬ ਖਾਲੀ ਕਰਾ ਦਿਆਂਗੇ। ਉਹਨੇ ਜਿੰਨੀ ਵੀ ਫੌਜ ਭੇਜੀ ਗੁਰੂ ਕੇ ਸਿੱਖਾਂ ਨੇ ਇੱਕ ਦੇ ਵੀ ਪੈਰ ਅੰਦਰ ਨਹੀਂ ਪੈਣ ਦਿੱਤੇ, ਜਿਹੜਾ ਅੰਦਰ ਗਿਆ ਉਹ ਜਿਉਂਦਾ ਮੁੜ ਕੇ ਨਹੀਂ ਜਾਣ ਦਿੱਤਾ। ਸਾਰਾ ਦਿਨ ਫੌਜਾਂ ਜਿਹੜੀਆਂ ਸਨ ਮਰਦੀਆਂ ਰਹੀਆਂ, ਗੁਰੂ ਕੇ ਸਿੰਘ ਮਾਰਦੇ ਰਹੇ। ਤੇ ਸਿੰਘਾਂ ਨੂੰ ਇੱਕ ਹਦਾਇਤ ਸੀ ਮਹਾਂਪੁਰਖਾਂ ਅਤੇ ਜਨਰਲ ਸਭੇਗ ਸਿੰਘ ਵੱਲੋਂ, ਸਿੰਘੋ ਬਾਹਰੋਂ ਫੌਜਾਂ ਆਈਆਂ ਨੇ।

0: ਦੇਸ਼ ਨੂੰ ਲਲਕਾਰਿਆ,
1: ਰੱਖਿਆ ਸਲਾਮਤ ਹਿੰਦ ਨੂੰ ਸਰਬੰਸ ਆਪਣਾ ਵਾਰਿਆ,
0: ਜਿਸ ਦੀ ਬਦੌਲਤ ਹਿੰਦ ਤਾਜੋ ਤਖਤ ਹੈ ਹਨ।

ਧਰਮੀ ਅਤੇ ਸਿੱਖਾਂ ਦੇ ਪਰਉਪਕਾਰ ਗੁਰੂ ਸਾਹਿਬਾਂ ਦੇ ਪਰਉਪਕਾਰ ਨੂੰ ਯਾਦ ਰੱਖਣ ਵਾਲੇ ਧਰਮੀ ਬੰਦਿਆਂ ਨੇ ਹਾਂ ਦਾ ਨਾਰਾ ਮਾਰਿਆ ਵੀ ਦੇਖੋ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਜਿਸ ਦੇ ਚਾਰ ਦਰਵਾਜ਼ੇ ਚੌਵਾਂ ਵਰਨਾਂ ਵਿੱਚੋਂ ਚੌਵਾਂ ਦਿਸ਼ਾਵਾਂ ਵਿੱਚੋਂ ਕੋਈ ਵੀ ਆਵੇ ਕਿਸੇ ਨੂੰ ਉੱਥੇ ਮੱਥਾ ਟੇਕਣ ਤੋਂ ਇਨਕਾਰ ਨਹੀਂ, ਗੁਰੂ ਕੇ ਸਿੱਖੋ ਲੰਗਰ ਛਕਣ ਤੋਂ ਇਨਕਾਰ ਨਹੀਂ, ਇਸ਼ਨਾਨ ਕਰਨ ਤੋਂ ਇਨਕਾਰ ਨਹੀਂ। ਐਸੇ ਅਸਥਾਨ ਉੱਤੇ ਕਿਹੋ ਜੀ ਇਹ ਸਰਕਾਰ ਹੈ ਜਿਹੜੀ ਤੋਪਾਂ ਦੇ ਗੋਲੇ ਸੁੱਟ ਰਹੀ ਹੈ। ਇਹ ਹਾ ਦੇ ਨਾਰੇ ਦੀ ਪੁਕਾਰ ਜਿਹੜੀ ਸੀ ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਪਹੁੰਚੀ ਸਾਧ ਸੰਗਤ ਦੇ, ਤੇ ਜਿਸ ਸਿੱਖਾਂ ਦੇ ਇਤਿਹਾਸ ਬਾਰੇ ਪੰਥ ਬਾਰੇ ਆਪ ਜੀ ਨੇ ਬਚਨ ਸਰਵਣ ਕੀਤੇ ਹਨ, ਮੈਨੂੰ ਬੜਾ ਆਨੰਦ ਆਇਆ ਤੇ ਮੈਨੂੰ ਬੜਾ ਵਿਸ਼ਵਾਸ ਆਇਆ ਵੀ ਭਾਈ ਸਾਹਿਬ ਹੋਣਾ ਨੇ ਜੋ ਸਾਨੂੰ ਦੁਬਾਰਾ ਚੇਤਾ ਕਰਾਇਆ ਹੈ ਕਿ ਖਾਲਸੇ ਪੰਥ ਦੀਆਂ ਜੜ੍ਹਾਂ ਅਕਾਲ ਪੁਰਖ ਦੇ ਪੇਟ ਵਿੱਚ ਲਾਈਆਂ ਹੋਈਆਂ ਨੇ, ਇਹ ਪੱਟੀਆਂ ਨਹੀਂ ਜਾਣੀਆਂ, ਇਹ ਖਤਮ ਨਹੀਂ ਹੋਣੀਆਂ ਤੇ ਖਤਮ ਹੋਣਾ ਵੀ ਨਹੀਂ ਹੈ। ਗੁਰੂ ਕੇ ਸਿੱਖੋ ਬੜੇ ਯਤਨ ਕੀਤੇ। ਅੱਜ ਆਪਾਂ ਕਹਿੰਦੇ ਹਾਂ ਕਿ ਬਹੁਤ ਬੁਰਾ ਹਾਲ ਹੋ ਗਿਆ, ਨਹੀਂ ਆਪਾਂ ਤਗੜੇ ਹੋਏ ਹਾਂ, ਆਪਣੇ ਸਿਰਾਂ ਦਾ ਮੁੱਲ ਪਿਆ ਔਰ ਐਲਾਨੀਆਂ ਇਹ ਐਲਾਨ ਕਰ ਦਿੱਤਾ ਗਿਆ ਵੀ ਜਿੱਥੇ ਵੀ ਸਿੱਖ ਦਿਸਦਾ ਉੱਥੇ ਵੱਢ ਕੇ ਲੈ ਆਓ, 60 ਰੁਪਈਏ ਸਾਤੋਂ ਲੈ ਲਓ, 60 ਮੋਹਰਾਂ ਸੋਨੇ ਦੀਆਂ ਲੈ ਲਓ। ਉਹਨਾਂ ਸਮਿਆਂ ਵਿੱਚੋਂ ਖਾਲਸਾ ਨਿਕਲ ਆਇਆ ਤੇ ਇਸ ਖਾਲਸੇ ਨੂੰ ਰੱਖਣ ਵਾਸਤੇ ਗੁਰੂ ਕੇ ਸਿੱਖੋ ਉਸ ਪਰਮੇਸ਼ਰ ਨੇ ਕੀ ਭਾਣਾ ਵਰਤਾਇਆ। ਜਿਸ ਵੇਲੇ ਇੰਦਰਾ ਗਾਂਧੀ ਦੀ ਸਕੀਮ ਉਹਦੇ ਬੰਦੇ ਹੀ ਕਹਿ ਰਹੇ ਨੇ ਵੀ ਆਹ ਉਹਦੀ ਸਕੀਮ ਸੀ, ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਉਪਰੰਤ ਉੱਥੇ ਜਿੱਤ ਪ੍ਰਾਪਤ ਕਰਨ ਤੋਂ ਉਪਰੰਤ 18 ਸਾਲ ਤੋਂ ਲੈ ਕੇ 35 ਸਾਲ ਤੱਕ ਦਾ ਨੌਜਵਾਨ ਪੰਜਾਬ ਵਿੱਚ ਉਹਨਾਂ ਦਾ ਸ਼ਿਕਾਰ ਖੇਡਣਾ ਤੇ ਉਹ ਕਿਹਨੇ ਬਚਾਇਆ, ਉਹ ਬਚਾਇਆ ਜਿਹੜੇ ਤੁਹਾਡੇ ਪੁੱਤਰਾਂ ਨੇ ਬੈਰਕਾਂ ਛੱਡੀਆਂ, ਨੌਕਰੀਆਂ ਨੂੰ ਲੱਤ ਮਾਰੀ, ਆਪਣੀਆਂ ਜਾਨਾਂ ਤੇ ਖੇਡ ਕੇ ਜਿਹਨਾਂ ਨੇ ਦਰਬਾਰ ਸਾਹਿਬ ਵਾਸਤੇ ਦਰਬਾਰ ਸਾਹਿਬ ਵੱਲ ਨੂੰ ਕੂਚ ਕੀਤਾ, ਰਸਤੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ, ਪਰ ਹਿੰਦੁਸਤਾਨ ਦੀ ਸਰਕਾਰ ਦੀਆਂ ਜੜ੍ਹਾਂ ਹਿੱਲ ਗਈਆਂ। ਜਦੋਂ ਫੌਜ ਭਗੌੜੀ ਹੋਣ ਲੱਗ ਪਈ ਹੈ, ਪਤਾ ਨਹੀਂ ਕੀ ਹੋਵੇਗਾ, ਉੱਥੇ ਬਗਾਵਤ ਹੋ ਗਈ ਹੈ ਤੇ ਬਗਾਵਤ ਤੋਂ ਡਰਦੀ ਨੇ ਇਹ ਸਕੀਮ ਜਿਹੜੀ ਉਹਦੀ ਫੇਲ ਹੋ ਗਈ। ਦੂਸਰੀ ਸਕੀਮ ਜੋ ਰਿਟਾਇਰ ਫੌਜੀ ਸੂਬੇਦਾਰ ਮੇਰੇ ਪਿੰਡ ਦੇ ਗੁਆਂਢੀ ਦੇ ਕੋਲੋਂ ਮੈਂ ਆਪਣੇ ਅੱਖਾਂ ਦੇ ਨਾਲ ਦੇਖ ਕੇ ਤੇ ਕੰਨਾਂ ਨਾਲ ਸੁਣੀ ਹੈ, ਉਹਦੇ ਸਾਹਮਣੇ ਬੈਠ ਕੇ ਕਹਿੰਦਾ ਸਕੀਮ ਸੀ ਕਿ ਪਾਕਿਸਤਾਨ ਨਾਲ ਜੰਗ ਲਾ ਕੇ ਇਹ 3 ਜ਼ਿਲ੍ਹੇ ਜਿਹੜੇ ਨੇ ਪੰਜਾਬ ਦੇ ਆਪਦੇ ਜਹਾਜ਼ਾਂ ਨਾਲ ਬੰਬ ਸਿੱਟ ਕੇ ਪਾਕਿਸਤਾਨ ਦਾ ਨਾਂ ਲਾ ਕੇ ਅਸੀਂ ਤਬਾਹ ਕਰਨੇ ਨੇ ਸਿੱਖਾਂ ਦਾ ਲੱਕ ਤੋੜਨ ਵਾਸਤੇ। ਉਹ ਸਕੀਮ ਕਹਿੰਦਾ ਸਾਡੀਆਂ 9 ਵਜੇ ਗੱਡੀਆਂ ਵਿੱਚ ਸਾਡੇ ਬਿਸਤਰੇ ਤੇ ਸਾਡਾ ਅਸਲਾ ਲੋਡ ਸੀ, ਕਹਿੰਦਾ

0: ਜਦੋਂ 9:40 ਤੇ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਕਲਾ ਦਿਖਾ ਲਈ, ਕਹਿੰਦਾ ਗੱਡੀਆਂ ਸਟਾਰਟ ਹੋਈਆਂ ਬੰਦ ਕਰਤੀਆਂ, ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ। ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰਿਓ, ਇਹ ਅਕਾਲ ਪੁਰਖ ਦੀਆਂ ਜੜਾਂ ਜਿਹੜਾ ਵੀ ਪੁੱਟਣ ਦੀ ਯਤਨ ਕਰੇਗਾ ਉਹਦੀਆਂ ਆਪਦੀਆਂ ਜੜਾਂ ਪੁੱਟੀਆਂ ਜਾਣਗੀਆਂ। ਸਮਾਂ ਜਿਹੜਾ ਹੈ ਉਹ ਜ਼ਿਆਦਾ ਨਾ ਹੋਣ ਕਰਕੇ ਮੈਂ ਲੰਮੇ ਵਿਸਥਾਰ ਵਿੱਚ ਨਾ ਜਾਵਾਂ। ਗੁਰੂ ਕੇ ਸਿੱਖੋ, ਉਸ ਇੰਦਰਾ ਗਾਂਧੀ ਦੇ ਰਾਜ ਦੀਆਂ ਜੜਾਂ ਪੱਟੀਆਂ ਗਈਆਂ, ਜਿਹਨਾਂ ਲੋਕਾਂ ਨੇ ਉਸ ਇੰਦਰਾ ਗਾਂਧੀ ਦੀ ਸਹਾਇਤਾ ਕੀਤੀ ਤੇ ਉਸ ਨੂੰ ਮੌਕਾ ਦਿੱਤਾ, ਉਸ ਦਲ ਦੀਆਂ ਵੀ ਜੜਾਂ ਪੱਟੀਆਂ ਗਈਆਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪਰਿਵਾਰ ਦੀ ਵੀ ਪੁੱਛ ਨਹੀਂ ਕੋਈ ਰਹਿ ਗਈ, ਨਹੀਂ ਰਹਿਣੀ, ਕਿਉਂਕਿ ਕਲਯੁੱਗ ਦਾ ਸਮਾਂ ਹੈ ਇਹ ਕਰੇ ਸੋ ਇਹ ਕਰ ਪਾਏ। ਸੋ ਸਤਿਗੁਰੂ ਕੇ ਪਿਆਰਿਆਂ ਨੇ ਜਦੋਂ ਐਡਾ ਘੋਰ ਅਨਿਆ ਉੱਥੇ ਹੋਇਆ, ਫਿਰ ਮੇਰੇ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਨੇ ਜਿਹਨੇ ਪੰਥ ਸਾਜਿਆ ਹੈ, ਉਸ ਦੇ ਪੰਥ ਨੂੰ ਜਿਹੜਾ ਹੁਕਮ ਹੈ, ਕੋ ਕਿਸੀ ਕੋ ਰਾਜ ਨਾ ਦੇ ਹੈ ਜੋ ਲੇ ਹੈ, ਨਿਜ ਬਲ ਸੇ ਲੇ ਹੈ, ਸ਼ਾਹੀ ਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਬਿਗਰੇ ਕਾਜ। ਸ਼ਾਹਿਤਰ ਚੁੱਕ ਕੇ ਗੁਰੂ ਕੇ ਪਿਆਰਿਆਂ ਨੇ AK-47 ਨਾ ਪਾ ਕੇ ਮੋਢਿਆਂ ਤੇ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰਾਂ ਦਾ, ਆਪਣੇ ਘਰਾਂ ਦਾ ਬਿਲਕੁਲ ਖੌਫ ਭੁਲਾ ਕੇ ਵੀ ਜੋ ਹੁੰਦਾ ਹੋ ਜਾਵੇ, ਅਸੀਂ ਹੁਣ ਕੌਮ ਦੇ ਉੱਤੇ ਹੋਏ ਹੋਏ ਵਾਅਦੇ ਤੋਂ ਜੋ ਮਹਾਂਪੁਰਖਾਂ ਨੇ ਵਚਨ ਕੀਤੇ ਸਨ, ਜੇ ਦਰਬਾਰ ਸਾਹਿਬ ਦੇ ਵਿੱਚ ਹਿੰਦੁਸਤਾਨ ਦੀਆਂ ਫੌਜਾਂ ਆਈਆਂ, ਅਸੀਂ ਐਲਾਨੀਆ ਖਾਲਿਸਤਾਨ ਦੀ ਲੜਾਈ ਲੜਾਂਗੇ। ਉਹ ਗੁਰੂ ਕੇ ਪਿਆਰਾਂ ਨੇ ਖਾਲਿਸਤਾਨ ਦਾ ਐਲਾਨੀਆ ਯੁੱਧ ਸ਼ੁਰੂ ਕੀਤਾ ਤੇ ਕੌਮਾਂ ਦੀ ਗੁਲਾਮੀ ਜਿਹੜੀ ਆ ਉਹ ਲਾਉਣ ਵਾਸਤੇ ਸਦੀਆਂ ਲੱਗ ਜਾਂਦੀਆਂ ਨੇ। ਸਾਧ ਸੰਗਤ ਦੀ ਕਈ ਵਾਰੀ ਅਤਰਾ ਤੇ ਚੜਾ ਆਉਂਦੇ ਹਨ। ਸੋ ਉਹ ਸਤਿਗੁਰੂ ਕੇ ਪਿਆਰਿਆਂ ਨੇ ਜੋ ਆਰੰਭ ਕੀਤਾ ਖਾਲਿਸਤਾਨ, AK-47 ਵਾਲੇ ਕਿਵੇਂ ਬਣਾ ਰਹੇ ਨੇ ਤੇ ਕਿਵੇਂ ਬਣਾਉਣਗੇ, ਉਹ ਨੌਜਵਾਨਾਂ ਦੀ ਮੰਗ ਤੇ ਮੈਂ ਕਵਿਤਾ ਕਹਿ ਕੇ ਤੇ ਅੱਗੇ ਚੱਲਾਂਗਾ। ਸੁਣੀਏ ਪਿਆਰ ਨਾਲ, AK-47 ਵਾਲੇ ਯੋਧੇ ਫਿਰ ਦੇ ਖਾਲਿਸਤਾਨ ਬਣਾਉਂਦੇ ਨੇ, ਇਹੋ ਬੇਨਤੀ ਕੀਤੀ ਜਾ ਰਹੀ।
1: ਕਲਗੀਤ ਹਰਦੇ ਵੀਰ ਦੁਲਾਰੇ, ਜਿਨ੍ਹਾਂ ਦੀ ਸਤਿਗੁਰ ਪੈਜ ਸਵਾਰੇ, ਤੁਰ ਪੈ

0: ਜੋਧਿਆਂ ਫੱਟ ਕੌਮ ਦਾ ਸੀਤਾ ਸਿੰਘ ਸਿਰ ਤਲੀ ਟਕਾ ਰਹੇ ਨੇ AK-47 ਵਾਲੇ ਖਾਲਿਸਤਾਨ ਬਣਾ ਰਹੇ ਨੇ AK-47 ਵਾਲੇ ਖਾਲਿਸਤਾਨ ਬਣਾ ਰਹੇ ਨੇ
1: ਕਲਗੀਧਰ ਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਿਗੁਰ ਪੈਜ ਸਵਾਰੇ ਤੁਰ ਪੈ ਕਰਕੇ ਫੁੱਲ ਤਿਆਰੇ ਗਲੋਂ ਗੁਲਾਮੀ ਲਾ ਰਹੇ ਨੇ AK-47 ਵਾਲੇ।

ਧੋਖਾ ਕੌਮ ਨਾਲ ਕਰਿਆ, ਪਾਪੀ ਖੂਨ ਨਦੀ ਵਿੱਚ ਤਰਿਆ, ਸਿੰਘਾਂ ਦਾ ਠੀਕ ਸਮੇਂ ਦਾ ਭਰਿਆ, ਚੰਡੀ ਗੜਬੜਕਾ ਰਹੇ ਨੇ AK-47 ਵਾਲੇ ਖਾਲਿਸਤਾਨ ਬਣਾ ਰਹੇ ਨੇ AK-47 ਵਾਲੇ।

ਨੇ ਚਾਰ ਸਿੰਘ ਮਾਰੇ, ਸਿੰਘਾਂ ਦਿੱਤੇ ਆਣ ਦੀਦਾਰੇ, ਪੁਲ ਤੇ ਜੀਪ ਉਡਾਰੇ ਨੇ AK-47 ਵਾਲੇ।

0: ਕੋਟੀ ਸਾਹਿਬਨ ਵਾਲੇ ਖਾਲਸਤਾਨ ਬਣਾ ਰਹੇ ਨੇ, AK-47 ਵਾਲੇ ਖਾਲਸਤਾਨ ਬਣਾ ਰਹੇ ਨੇ।
1: ਰੇਡੀਓ ਟੈਲੀ ਸਿੰਘਾਂ ਸਦਾਰੇ ਬੰਦੇ ਬਣ ਗਏ ਡਰਦੇ ਮਾਰੇ, ਪੰਜਾਬੀ ਬੋਲਣ ਭਗਤ ਪਿਆਰੇ, ਖਾਲਸੇ ਜੋ ਬੁਲਵਾ ਰਹੇ ਨੇ AK-47 ਵਾਲੇ।

ਥਿੜਕੇ ਜਿਨ੍ਹਾਂ ਦੇ ਕਈ ਨਿਸ਼ਾਨੇ ਤਿੜਕੇ ਇੰਨਾ ਮਰਨਾ ਆਪ ਸੀ ਭਿੜਕੇ ਕੌਮ ਨੂੰ ਖੂਹ ਚ ਪਾਰੇ ਨੇ AK-47 ਵਾਂ

0: ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮਾਂ ਮੁਤਾਬਕ ਸਿੰਘ ਸ਼ਹੀਦਰ ਧਾਰੀ ਹੋ ਕੇ ਗੁਰੂ ਕੇ ਸਿੰਘਾਂ ਨੇ ਦੁਸ਼ਮਣਾਂ ਦੇ ਆਹੂ ਲਾਏ, ਫੌਜਾਂ ਨੂੰ ਪੁਲਿਸ ਨੂੰ ਭਾਜੜਾਂ ਪਾਈਆਂ, ਤੇ ਫਿਰ ਜਿਵੇਂ ਆਪਾਂ ਸੁਣਿਆ ਸੀ ਹੁਣ ਜ਼ਕਰੀਏ ਖਾਨ ਦਾ ਉਹ ਦੱਸ ਰਿਹਾ ਵੀ ਅਸੀਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਕਿਵੇਂ ਯਤਨ ਕੀਤੇ, ਉਹ ਸਮਾਂ ਕੁਝ ਹੋਰ ਸੀ। ਤੇ ਇਹਨਾਂ ਨੇ ਹੁਣ ਸਿੱਖਾਂ ਦੇ ਵਿੱਚ ਸਿੱਖਾਂ ਨੂੰ ਠੱਲ ਪਾਉਣ ਲਈ, ਸਿੰਘਾਂ ਨੂੰ ਖਤਮ ਕਰਨ ਲਈ, ਜਝਾਰੂ ਸੂਰਮਿਆਂ ਨੂੰ ਖਤਮ ਕਰਨ ਲਈ ਆਪਣੀਆਂ ਖੁਫੀਆ ਏਜੰਸੀਆਂ ਦੇ ਜੋ ਦਸਤੇ ਸਨ ਉਹਨਾਂ ਨੂੰ ਸਿੱਖਾਂ ਦਾ ਭੇਸ ਬਣਾ ਕੇ, ਅੰਮ੍ਰਿਤਧਾਰੀ ਬਣਾ ਕੇ, ਤੇ ਉਹਨਾਂ ਨੂੰ AK-47 ਦੇ ਕੇ ਸਿੱਖਾਂ ਦੇ ਭੇਸ ਵਿੱਚ, ਸਿੱਖਾਂ ਦੇ ਘਰਾਂ ਵਿੱਚ ਲੁੱਟਾਂ ਖੋਹਾਂ, ਔਰ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰਕੇ ਸਿੱਖਾਂ ਦੀ ਹਮਾਇਤ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚੋਂ ਬੰਦ ਕਰਾਉਣੀ। ਉਹ ਆਪ ਅੱਜ ਅਫਸਰ ਕਹਿੰਦੇ ਨੇ ਵੀ ਅਸੀਂ ਇਹ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਹੁਣ ਖੇਡੀਆਂ ਹਨ ਸਿੱਖਾਂ ਨੂੰ ਬਦਨਾਮ ਕਰਨਾ, ਪਰ ਕਿੰਨਾ ਕੁ ਚਿਰ ਕਰ ਲੈਣਗੇ, ਕੋਈ ਗੱਲ ਨਹੀਂ, ਸਿੱਖ ਖਤਮ ਨਹੀਂ ਹੋ ਰਹੇ, ਹੋ ਸਕਦੇ, ਖਾਲਸਾ ਖਤਮ ਨਹੀਂ ਹੋ ਸਕਦਾ। ਜਦੋਂ ਇੰਨਾ ਜ਼ੁਲਮ ਉਹਨਾਂ ਨੇ ਵਿੱਚ ਰਲ ਰਲ ਕੇ ਸਿੰਘਾਂ ਨੂੰ ਸ਼ਹੀਦ ਕਰਨਾ, ਤੇ ਸਿੰਘਾਂ ਦੇ ਝੂਠੇ ਮੁਕਾਬਲੇ ਬਣਾ ਬਣਾ ਕੇ ਪੁਲਿਸ ਵਾਲਿਆਂ ਨੇ ਸਿੰਘਾਂ ਨੂੰ ਨਹਿਰਾਂ ਵਿੱਚ, ਦਰਿਆਵਾਂ ਵਿੱਚ ਸੁੱਟਣਾ ਸ਼ੁਰੂ ਕੀਤਾ, ਤੇ ਉਹ ਗੁਰੂਆਂ ਤੇ ਪੀਰਾਂ ਦੀ ਧਰਤੀ ਨੇ ਇੱਕ ਦਿੱਲੀ ਦੇ ਤਖ਼ਤ ਤੋਂ ਆਏ ਹੋਏ ਇਸ ਹੁਕਮ ਨੂੰ, ਉਸ ਪੰਜਾਬ ਦੀ ਧਰਤੀ ਨੇ ਜ਼ੁਲਮ ਨੂੰ ਵੇਖ ਕੇ ਇੱਕ ਹਾ ਦਾ ਨਾਰਾ ਮਾਰਿਆ ਕਿ ਐ ਦਿੱਲੀਏ, ਜੋ ਤੂੰ ਸਿੱਖੀ ਉੱਤੇ ਜ਼ੁਲਮ ਕਮਾ ਰਹੀ ਹੈ, ਇਹ ਸਿੱਖ ਨੇ ਤੈਨੂੰ ਤਖ਼ਤ ਦਗਾਉਣ ਵਾਲੇ, ਇਹ ਸਿੱਖ ਨੇ ਤੇਰੇ ਉੱਤੇ ਉਪਕਾਰ ਕਰਨ ਵਾਲੇ। ਗੁਰੂ ਕੇ ਸਿੱਖੋ, ਕਈ ਵਾਰੀ ਜਦੋਂ ਆਪਾਂ ਪੁਰਾਣਾ ਇਤਿਹਾਸ, ਪੁਰਾਣੀਆਂ ਇੰਟਰਵਿਊਆਂ ਦੇਖਦੇ ਹਾਂ, ਕਈ ਗੱਲਾਂ ਨਵੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਜਿਸ ਵੇਲੇ ਜਿਹਨਾਂ ਨੇ ਬਗਾਵਤ ਕੀਤੀ, ਉਹਨਾਂ ਨੂੰ ਘੇਰਾ ਪਿਆ, ਉਹਨਾਂ ਦੇ ਹਥਿਆਰ ਸੁਟਾਏ, ਤੇ ਇੱਕ ਸਿੱਖ ਫੌਜੀ ਦੀ ਮੈਂ ਇੰਟਰਵਿਊ ਸੁਣੀ, ਤੇ ਉਹਦੀ ਮੈਂ ਉਹ ਡਾਕੂਮੈਂਟਰੀ ਦੇਖੀ। ਗੁਰੂ ਕੇ ਸਿੱਖੋ, ਜਿਸ ਵੇਲੇ ਉਸ ਨੇ ਹਥਿਆਰ ਜਿਹੜਾ ਰਾਹੁਲ ਸਿੱਟੀ ਅਫਸਰ ਦੇ ਸਾਹਮਣੇ, ਇੱਕ ਉਹਨੇ ਹਾ ਦਾ ਨਾਰਾ ਮਾਰਿਆ। 84 ਦੇ ਵੇਲੇ ਸੀ ਇਹ, ਜਿਸ ਵੇਲੇ ਫੌਜੀਆਂ ਨੇ ਬੈਰਕਾਂ ਛੱਡੀਆਂ, ਉਹ ਕਹਿਣ ਲੱਗਾ ਗੁਲਾ ਕੀਤਾ ਉਹਨੇ ਆਪਣੇ ਵੱਡਿਆਂ ਦੇ ਉੱਤੇ, ਗਿਲਾ ਕੀਤਾ, ਸਾਨੂੰ ਗਿਲਾ ਕੋਈ ਨਹੀਂ ਹੈ। ਪਰ ਜਿਸ ਵੇਲੇ ਕਈ ਵੇਰਾਂ ਐਸਾ ਮੋੜ ਉੱਤੇ ਆ ਜਾਂਦਾ ਬੰਦਾ, ਉਹ ਕਹਿੰਦਾ ਸਾਡੇ ਵੱਡਿਆਂ ਨੇ ਤੁਹਾਡੇ ਉੱਤੇ ਉਪਕਾਰ ਕਰਕੇ ਭੁੱਲ ਕੀਤੀ ਹੈ, ਅਫਸਰ ਦੇ ਸਾਹਮਣੇ ਖੜੋ ਕੇ ਕਹਿੰਦਾ ਜੇ ਤੁਹਾਡੀਆਂ 30-30 ਹਜ਼ਾਰ ਤੇ 20-20 ਹਜ਼ਾਰ ਛਡਾ ਕੇ ਤੁਹਾਡੇ ਘਰਾਂ 'ਚ ਨਾ ਭੇਜੀਆਂ ਹੁੰਦੀਆਂ, ਨਾ ਤੁਸੀਂ ਉਹਨਾਂ ਦੇ ਵਿਆਹ ਹੁੰਦੇ, ਨਾ ਤੁਸੀਂ ਜੰਮਦੇ, ਤੇ ਨਾ ਸਾਡੇ ਖਾਲਸੇ ਦੇ ਉੱਤੇ ਆਹ ਕੁਝ ਕਹਿਰ ਤੁਸੀਂ ਕਰਦੇ। ਉਸ ਨੇ ਉਹ ਰਾਈਫਲ ਸਿੱਟ ਕੇ ਉਹਨੇ ਇਹ ਬਚਨ ਕਹਿ ਕੰਨਾਂ ਦੇ ਵਿੱਚ ਜਦੋਂ ਪੈ ਸਾਧ ਸੰਗਤ ਦੇ, ਤੇ ਪਤਾ ਲੱਗਦਾ ਹੈ ਕਿ ਕੌਮ ਦਾ ਪਿਆਰ ਕਰਨ ਵਾਲੇ, ਕੌਮ ਨਾਲ ਆਪਣਾ ਸਿਦਕ ਨਿਭਾਉਣ ਵਾਲੇ ਗੁਰੂ ਕੇ ਸਿੱਖਾਂ ਦੇ ਵਿੱਚ ਕਿੰਨਾ ਕੁਰਬਾਨੀ ਦਾ ਜਜ਼ਬਾ ਹੈ। ਇਹੋ ਜਿਹੇ ਗੁਰੂ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਣਾ, ਜੇਲ੍ਹਾਂ ਵਿੱਚ ਟੀਕੇ ਲਾ ਲਾ ਕੇ ਫੌਜੀਆਂ ਨੂੰ ਸ਼ਹੀਦ ਕਰਨਾ, ਤੇ ਫੌਜੀਆਂ ਦੇ ਨਾਮ ਉੱਤੇ ਆਪਣੇ ਬੰਦਿਆਂ ਨੂੰ ਭਗੌੜੇ ਬਣਾ ਬਣਾ ਕੇ ਤੇ ਬਾਹਰ ਗੁਰੂ ਘਰਾਂ ਵਿੱਚ ਲਿਜਾ ਜਾ ਕੇ ਸਿੱਖਾਂ ਦੀਆਂ ਪਛਾਣਾਂ ਕਰਾਉਣੀਆਂ, ਇਹ ਜ਼ੁਲਮ ਵੇਖ ਕੇ ਪੰਜਾਬ ਦੀ ਧਰਤੀ ਨੇ ਇੱਕ ਦਿੱਲੀ ਦੇ ਤਖ਼ਤ ਨੂੰ ਹਾ ਦਾ ਨਾਰਾ ਮਾਰਿਆ। ਉਸ ਵੇਲੇ ਦੀਆਂ ਦਰਦ ਭਰੀਆਂ ਲੈਣਾ ਐਵੇਂ ਬੇਨਤੀ ਕੀਤੀ ਜਾ ਰਹੀ, ਸੁਣੀਏ ਪਿਆਰ।
1: ਸ਼ੇਰਾਂ ਦੇ ਡੇਰਿਆਂ ਤੇ ਅੱਜ ਗਿੱਦੜ ਕਰਨੇ ਕਿਲੋਲਾ, ਹੱਥ ਧਰ ਕੇ ਕਾਲੂ ਜੇ ਤੇ ਮੈਂ ਤਾਂ ਦਿਲ ਦੇ ਵਰ ਕੇ ਫੋਲਾ।
2: ਧਰਤੀ ਪੰਜਾਬ ਦੀ ਏ ਬੋਲਦੀ ਪਰ ਕੇ ਹਟ ਕੋਰੇ।

0: ਲੋਲਾ ਹੱਥ ਧਰ ਕੇ ਕਾਲ ਜੇ ਤੇ ਮੈਂ ਤਾਂ ਦਿਲ ਦੇ ਮਰ ਕੇ ਫੋਲਾ
1: ਧਰਤੀ ਪੰਜਾਬ ਦੀਏ ਬੋਲ।

0: ਪੁੱਤਰਾਂ ਨੂੰ ਪਾਲਦੀਆਂ ਰੋਂਦੀਆਂ ਜਾਣ ਤੇਰੀ ਨੂੰ ਮਾਈਆਂ
1: ਕਲੀਆਂ ਦੇ ਫੁੱਲ

0: ਜੋ ਰੁਕਦੇ ਨਹੀਂ ਕਦੇ ਪਰਵਾਨੇ, ਜ਼ੁਲਮਾਂ ਤੋਂ ਤੰਗ ਆ ਕੇ ਬੰਨਦੇ ਸਿੰਘ ਮੌਤ ਦੇ ਗਾਨੇ।
1: ਜਗਮਨ ਸਿੰਘ ਠੰਡਾ ਜੋ ਕਵਤਾਂ ਫਿਰ ਜੋਧਿਆਂ ਦੀਆਂ ਜੋੜੇ, ਮੇਰੀ ਇੱਕ ਤੇ ਦਿੱਲੀ ਨੀ ਤੂੰ ਹੋਰ ਮਾਰ ਨਾ ਲੋੜੇ।

0: ਫਰਿਆਦ ਉਸ ਪੰਜਾਬ ਦੀ ਧਰਤੀ ਨੇ, ਜਿਸ ਪੰਜਾਬ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ, ਉਸ ਨਿਰੰਕਾਰ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਨਮ ਲਿਆ, ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਆਮਦ ਹੋਇਆ, ਜਿਸ ਧਰਤੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਭੀੜ ਵੱਜੇ, ਤੇ ਜਦੋਂ ਉਸ ਨੇ ਇਹ ਹਾ ਦਾ ਨਾਰਾ ਮਾਰਿਆ ਤੇ ਉਹ ਹਾ ਦਾ ਨਾਰਾ ਸੁਣਿਆ ਹੀ ਜਾਣਾ ਸੀ, ਉਸ ਹਾ ਦੇ ਨਾਰੇ ਨੇ ਸੂਰਮਿਆਂ ਨੂੰ ਹੋਰ ਬਲ ਦਿੱਤਾ ਤੇ ਦੁਸ਼ਮਣਾਂ ਦੇ ਆਹੂ ਜਿਵੇਂ ਲਾਏ। ਉਹ ਮੈਂ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਨੌਵਾਂ ਜਵਾਨਾਂ ਵਿੱਚ ਜਾਗ੍ਰਿਤੀ ਭਰੀ, ਜਿਹਦੇ ਨਾਮ ਦੇ ਉੱਤੇ ਦਾਸਾਂ ਦਾ ਨਾਮ ਪਿਆ ਸਾਡਾ, ਅਸੀਂ ਆਪ ਇਹ ਨਾਂ ਨਹੀਂ ਰੱਖਿਆ, ਤੁਸੀਂ ਸਾਧ ਸੰਗਤ ਨੇ ਗੁਰਮੁਖ ਪਿਆਰਿਆਂ ਨੇ ਹੀ ਨਾਮ ਪਾਇਆ ਹੈ ਜਾਗੋ ਵਾਲੇ। ਇਹ ਜਾਗੋ ਗੁਰੂ ਕੇ ਸਿੱਖੋ ਤੁਹਾਡੇ ਦਿਲਾਂ ਵਿੱਚ, ਤੁਹਾਡੇ ਹੱਥਾਂ ਵਿੱਚ, ਤੁਹਾਡੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉਸ ਲਾਲ ਨੇ ਦਮਦਮੇ ਟਕਸਾਲ ਦੇ ਚੌਦਵੇਂ ਮੁਖੀ ਨੇ ਭਰਿਆ, ਜਿਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਿਵਰਜਿਤ ਕਰਕੇ ਤੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕਣ ਦੀ ਪ੍ਰੇਰਣਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਿਆਰ ਕੀਤਾ, ਤੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਫਿਰ ਅਰਦਾਸ ਕੀਤੀ ਵੀ ਸਿਰ ਪੰਥ ਦਾ ਹੈ, ਪੰਥ ਵਾਸਤੇ ਸਿਰ ਲਾਉਣ ਵਾਸਤੇ ਉਹ ਗੁਰੂ ਕੇ ਪਿਆਰੇ ਜਾਗ੍ਰਿਤੀ ਵਿੱਚ ਆਣ ਕੇ ਉਹਨਾਂ ਲੋਕਾਂ ਕੋਲੋਂ ਹੱਕ ਲਿਆ, ਜਿਹਨਾਂ ਲੋਕਾਂ ਨੇ ਸਿੱਖੀ ਉੱਤੇ ਕਹਿਰ ਘੁਮਾਏ ਸਨ। ਇਹ ਕਵਿਤਾ ਮੈਂ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ, ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਕੀਆਂ ਆਈਆਂ ਹੋਈਆਂ ਸਿੱਖ ਸੰਗਤਾਂ ਦਾ, ਸਮੂਹ ਨੌਜਵਾਨਾਂ ਦਾ, ਜਿਹੜੇ ਪ੍ਰੇਮ ਨਾਲ ਆ ਕੇ ਸਿੱਖਾਂ ਦਾ ਇਤਿਹਾਸ ਸੁਣ ਲਈ, ਸਾਨੂੰ ਬੁੜਿਆਂ ਨੂੰ ਸੁਣਨ ਵਾਸਤੇ ਫਿਰ ਚੌਂਕੜੇ ਮਾਰ ਕੇ ਬਹਿੰਦੇ ਹੋ, ਤੁਹਾਡਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਪ੍ਰਬੰਧਕਾਂ ਦਾ ਧੰਨਵਾਦ। ਮੈਂ ਆਪਣੇ ਛੋਟੇ ਵੀਰਤ ਕਲਾਸ ਫੈਲੋ ਸੁਖਵੰਤ ਸਿੰਘ ਜੀ, ਸਾਡੇ ਪਿੰਡ ਦੇ ਪਿੰਤੜਕਲਾਂ ਦੇ ਲੰਬੜਦਾਰ, ਉਹਨਾਂ ਦਾ ਧੰਨਵਾਦ। ਮੈਂ ਆਪਣੇ ਛੋਟੇ ਵੀਰ ਜੋ ਸਾਨੂੰ ਚਾਚਾ ਜੀ ਕਹਿੰਦੇ ਹਨ, ਸ਼ਿੰਦਰ ਸਿੰਘ ਜੀ ਇਟਲੀ ਤੋਂ ਆਏ ਹਨ, ਉਹਨਾਂ ਦਾ ਧੰਨਵਾਦ, ਜਿਹਨਾਂ ਨੇ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਸੁਖਵੰਤ ਸਿੰਘ ਜੀ ਅਤੇ ਸ਼ਿੰਦਰ ਸਿੰਘ ਹੋਣਾ ਨੇ ਬੇਨਤੀ ਕਰਕੇ ਆਹ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਭਨਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਜਾਗੋ ਦੀ ਕਵਿਤਾ ਆਪ ਜੀ ਦੇ ਸਾਹਮਣੇ ਸਨਮੁਖ ਰੱਖ ਕੇ ਦਿੱਤੇ ਹੋਏ ਸਮੇਂ ਵਿੱਚ ਸਮਾਪਤੀ ਕਰਾਂਗਾ। ਇਹ ਜਾਗ੍ਰਿਤੀ ਸਾਡੀਆਂ ਮਾਤਾਵਾਂ ਭੈਣਾਂ ਵਿੱਚ ਇਹ ਜਾਗੋ ਹੁੰਦੀ ਸੀ, ਜਦੋਂ ਵਿਆਹਾਂ ਦੇ ਵਿੱਚ ਭੈਣਾਂ ਨੇ ਇਕੱਠੀਆਂ ਹੋਣਾ, ਖੁਸ਼ੀ ਦੇ ਵਿੱਚ ਪਿੰਡ ਦੇ ਵਿੱਚ ਇੱਕੋ ਹੀ ਸਮਾਜ ਆਪਣਾ ਹੁੰਦਾ ਸੀ ਭਾਈਚਾਰਾ, ਅਤੇ ਉੱਥੇ ਘੜਿਆਂ ਦੇ ਉੱਤੇ ਦੀਵੇ ਜਗਾ ਕੇ ਨੱਚਦਿਆਂ ਫਿਰਦਿਆਂ ਜੇ ਕੋਈ ਦਰਵਾਜ਼ੇ ਵਿੱਚ ਤੁਰਿਆ ਜਾਂਦਾ ਉਹਨੂੰ ਧੱਕਾ ਦੇ ਕੇ ਸੁੱਟ ਦੇਣਾ, ਕਹਿਣਾ ਜਾਗ ਬਈ ਹੁਣ ਜਾਗੋ ਆਈ ਆ, ਗੁੱਸਾ ਨਹੀਂ ਸੀ ਕਰਦਾ ਕੋਈ। ਪਰ ਇਹੋ ਜਿਹਾ ਕਰਦਿਆਂ ਕਦੇ ਉੱਚੇ ਨੀਵੇਂ ਥਾਂ ਪੈਰ ਪੈ ਜਾਣਾ, ਕਿਉਂਕਿ ਆਪਣੇ ਪਿੰਡਾਂ ਦੀਆਂ ਗਲੀਆਂ ਵੀ ਇੱਦਾਂ ਦੀਆਂ ਹੁੰਦੀਆਂ ਸਨ, ਵੀ ਹਾਂ ਸਟਰੀਟਾਂ ਜਿਹੜੀਆਂ ਹਨ, ਅਤੇ ਉੱਥੇ ਕਦੇ ਡਿੱਗ ਪੈਣਾ ਅਤੇ ਉਹ ਦੀਵਿਆਂ ਨੇ ਕਈ ਵਾਰੀ ਉਹ ਜਾਗੋ ਕੱਢਣ ਵਾਲੀਆਂ ਦੇ ਆਪ ਕੱਪੜਿਆਂ ਨੂੰ ਅੱਗ ਲੱਗ ਪੈ ਜਾਣੀ ਅਤੇ ਕਈ ਵਾਰੀ ਨੁਕਸਾਨ ਹੋ ਜਾਣਾ। ਪਰ ਇਹ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਨੌਜਵਾਨਾਂ ਵਿੱਚ ਜਾਗ੍ਰਿਤੀ ਭਰੀ, ਇਹ ਆਪਣਾ ਨਹੀਂ, ਇਹ ਸਾਡੇ ਦੁਸ਼ਮਣਾਂ ਦਾ ਨੁਕਸਾਨ ਕਰਨ ਵਾਸਤੇ, ਦੁਸ਼ਮਣਾਂ ਕੋਲੋਂ ਹੱਕ ਲੈਣ ਲਈ, ਕਿਵੇਂ ਕਿਵੇਂ ਇਹਨਾਂ ਗੁਰੂ ਕੇ ਸੂਰਬੀਰ ਯੋਧਿਆਂ ਨੇ, ਗੁਰੂ ਕੇ ਸਿੱਖੋ, ਜੋ ਗੁਰੂ ਖਾਲਸੇ ਦਾ ਪਾਰੇ ਉਪਕਾਰ ਹੈ, ਗੁਰੂ ਖਾਲਸੇ ਦਾ ਫਰਜ਼ ਹੈ, ਉਹ ਨਿਭਾਇਆ। ਵਾਅਦਾ ਕਿਸੇ ਤੇ ਕਰਨਾ ਨਹੀਂ ਤੇ ਕੀਤਾ ਹੋਇਆ ਵਾਅਦਾ ਕਿਸੇ ਦੇ ਜਰਨਾ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਕੀਆਂ ਸੰਗਤਾਂ ਦਾ, ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ ਦਾ ਵਿਰੋਧ ਕੀਤਾ, ਜਿਨ੍ਹਾਂ ਨੇ ਇਹਨਾਂ ਉੱਤੇ ਅਟੈਕ ਕੀਤੇ, ਉਹਨਾਂ ਲੋਕਾਂ ਕੋਲੋਂ ਹੱਕ ਜਿਵੇਂ ਲਏ। ਕਵਿਤਾ ਕਹਿ ਕੇ ਦਾਸ ਖਿਮਾ ਦਾ ਜਾਚਕ ਹੋਵੇਗਾ, ਸੁਣੀਏ ਪਿਆਰ ਦੇ ਨਾਲ, ਆਖਰੀ ਦੀਵਾਨ ਹੈ ਆਪ ਗੁਰੂ ਘਰ ਦੀਆਂ ਸੰਗਤਾਂ ਵਿੱਚ, ਸੁਣੋ ਪਿਆਰ ਦੇ ਨਾਲ। ਜਾਗ ਬਈ ਸਿੰਘਾ ਹੁਣ ਜਾਗੋ ਆਈ ਆ, ਐਵੇਂ ਬੇਨਤੀ ਕੀਤੀ।
1: ਏ ਜੀ ਸਿੰਘਾ ਜਾਗੋ ਬਈ ਹੁਣ ਜਾਗੋ ਆਈਏ,
0: ਕਿੱਧਰੋਂ ਆਈਏ,
1: ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕੁਲਾਈਏ।

0: ਬਈ ਹੁਣ ਜਾਗੋ ਆਈ ਐ
1: ਕਿੱਧਰੋਂ ਆਈ ਐ
0: ਪਿੰਡਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕੁਲਾਈ ਐ
1: ਮੋਟਰ ਸਾਈਕਲ ਵਾਲਿਆਂ ਨੇ ਬੜ ਮਗਰ ਬਿਠਾਈ ਐ
0: ਸੈਕਿੰਡ ਨੰਬਰ ਐਸ ਜਾਗੋ ਰਾਣੀ ਜਗਤ ਨਰੈਣ ਦਾ ਲਾਇਆ
1: ਸਿੰਘਾਂ ਦੇ ਬਾਤ ਨਾ ਕਰੀਏ ਉਸ ਨੂੰ ਸਬਕ ਸਿਖਾਇਆ
0: ਲੁਧਿਆਣੇ ਦੇ

0: ਵੀ ਬੇਅੰਤ ਸਿੰਘ ਨੇ ਫੜ ਕੇ ਜਾਗੋ ਵਿੱਚ ਪਿਸਟਲ ਦੇ ਪਾਈ ਐ ਬਈ ਹੁਣ ਜਾਗੋ ਆਈ ਐ
1: ਆਈ ਐ
0: ਵਾਲਿਆਂ ਸੰਤਾਂ ਨੇ ਹੁਣ ਫੇਰ ਕੁਲਾਈ ਐ
1: ਮੋਟਰਸਾਈਕਲ ਵਾਲਿਆਂ ਨੇ।

0: ਸਿਰ ਤੋਂ ਜਾਗੋ ਪਰ ਵਿੱਚ ਤਾਰ ਵਿਖਾਵੇ।
1: ਉਹ ਵੀ 31 ਅਕਤੂਬਰ ਜਿਸ ਦਿਨ ਇੰਦਰਾ ਗਾਂਧੀ ਬੁੜਕਾਈ ਹੈ ਬਈ ਹੁਣ।

0: ਪਹੁੰਚੀ ਛੇਤੀ ਪੰਧ ਮੁਕਾ ਕੇ
1: ਜਨਰਲ ਵੈਦਿਆ ਕਰੀ ਵਧੀ ਕੀ ਤੇ ਮਿਲੀ ਕਾਰ ਕੋਲ ਜਾ ਕੇ
0: ਉਹਦੀ ਤਿੰਨ ਗੋਲੀਆਂ ਸਿਰ ਵਿੱਚ ਲੱਗੀਆਂ ਨਾਲੇ ਸੁਰਤ ਭੁਲਾਈ ਐ ਬਈ ਹੁਣ ਜਾਗੋ ਆਈ ਐ
1: ਕਿਧਰੋਂ ਆਈ ਐ
0: ਢਿੰਡਰਾਂ ਵਾਲਿਆਂ ਸੰਤਾਂ ਨੇ ਮਾਣੋ ਚਾਲ ਘੁਲਾਈ ਐ
1: ਮੋਟਰਸਾਈਕਲ ਵਾਲਿਆਂ ਨੇ।

0: ਛਾਲਾ ਮਾਰੇ ਪੁਲਿਸ ਦੌੜ ਗਈ, ਛਾਲਾ ਮਾਰੇ ਪੁਲਿਸ ਦੌੜ ਗਈ, ਕਿਸ ਨੂੰ ਆਖ ਬੁਲਾਇਆ,
1: ਛਾਲਾ ਮਾਰੇ ਪੁਲਿਸ ਦੌੜ ਗਈ ਜਦੋਂ ਬਰਸਟ ਚਲਾਇਆ,
0: ਛਾਲਾ ਮਾਰੇ ਪੁਲਿਸ ਦੌੜ ਗਈ ਜਦੋਂ ਸਟੇਨ ਘੁਮਾਈਏ, ਬਈ ਹੁਣ ਜਾਗੋ ਆਈਏ,
1: ਕਿਧਰੋਂ ਆਈਏ,
0: ਪਿੰਡਾਂ ਵਾਲਿਆਂ ਸੰਤਾਂ ਨੇ ਚੰਡੀਗੜ੍ਹ ਕੋਲ ਆਈਏ,
1: ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈ।

0: ਪੀਂਦਾ ਖੂਨ ਸਿੰਘਾਂ ਦਾ ਤੇ ਉਸਨੂੰ ਮਜ਼ਾ ਚਖਾਇਆ।
1: ਨਵਤੇਜ ਸਿੰਘ ਨੇ ਕਰ ਕੁਰਬਾਨੀ, ਹਰਚੰਦ ਸਿੰਘ ਨੇ ਕਰ ਕੁਰਬਾਨੀ, ਬਈ ਤੇਲ ਪਾਤੀ ਲਾਈ ਐ ਬਈ ਹੁਣ ਜਾਗੋ ਆਈ ਐ
0: ਆਈ ਐ।
1: ਪਿੰਡਰਾਂ ਵਾਲਿਆਂ ਸੰਤਾਂ ਨੇ ਵਿੱਚ ਚੌਂਕ ਕੁਲਾਈ ਐ,
0: ਮੋਟਰ ਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈ ਐ।
1: ਅੰਮ੍ਰਿਤਸਰ ਦੇ ਵੀ ਚੌਂਕ ਦੇ ਅੰਦਰ ਜਾਗੋ ਰੰਗ ਵਿਖਾਇਆ।
0: ਸੂਰੀ ਕੱਢਦਾ ਗਾਲ ਕੌਮ ਨੂੰ ਤੇ ਉਸ ਨੂੰ ਮਜ਼ਾ ਚਖਾਇਆ।
1: ਸਨੀ ਸਿੰਘ ਨੇ ਕਰ ਕੁਰਬਾਨੀ ਤੇ ਵੱਖੀ ਵਿਚੋਂ ਲੰਘਾਈ ਐ ਬਈ ਹੁਣ ਜਾਗੋ ਆਈ ਐ
0: ਆਈ
1: ਐ। ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕੁਲਾਈ ਐ,
0: ਮੋਟਰ ਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈ ਐ, ਮਗਰ ਬਿਠਾਈ ਐ, ਮਗਰ ਬਿਠਾਈ ਐ। ਇਹ ਕੁਝ ਕਹਿੰਦੇ ਹੋਏ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਕੀ ਸੰਗਤ ਤੋਂ ਮੰਗਦੇ ਹੋਏ, ਸਮਾਂ 5-4 ਮਿੰਟ ਜਿਹੜਾ ਵਾਧੂ ਲੈ ਗਏ ਉਹਦਾ ਪ੍ਰਬੰਧਕਾਂ ਤੇ ਸੰਗਤਾਂ ਕੋਲੋਂ ਖਿਮਾ ਦੇ ਜਾਚਕ ਹਾਂ। ਗੁਰੂ ਕੇ ਸਿੱਖੋ, ਪੂਰੇ ਸੂਰਮੇ ਯੋਧਿਆਂ ਦਾ, ਕੁਰਬਾਨੀ ਕਰਨ ਵਾਲਿਆਂ ਦਾ ਇਤਿਹਾਸ, ਉਹਨਾਂ ਦੀਆਂ ਵਾਰਾਂ ਸੁਣਾਉਣ ਵਾਲੇ ਹੁੰਦੇ ਨੇ। ਅਧੂਰੇ ਅਸੀਂ ਅਧੂਰੇ ਹਾਂ, ਉਹ ਪੂਰੇ ਸੀ, ਪੂਰੇ ਦੀ ਗੱਲ ਅਧੂਰਾ ਪੂਰੀ ਨਹੀਂ ਕਰ ਸਕਦਾ। ਇਸ ਵਾਸਤੇ ਹੋਈਆਂ ਊਣ ਰਹੀਆਂ ਊਣ ਤਾਈਆਂ ਦੀ ਖਿਮਾ ਗੁਰੂ ਕੀ ਸੰਗਤ ਕਿਰਪਾ ਕਰੇ, ਸਤਿਗੁਰੂ ਰਹਿਮਤ ਕਰਨ, ਫਿਰ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਸਤਿਗੁਰੂ ਜੀ ਬਖਸ਼ਣ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਗੁਰੂ ਕੀਆਂ ਸੰਗਤਾਂ, ਗੁਰੂ ਘਰ ਦੇ ਪ੍ਰਬੰਧਕਾਂ ਤੇ ਮੈਂ ਆਪਣੇ ਪੇਂਡੂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ, ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ, ਫਿਰ ਸਮਾਂ ਮਿਲੇ ਤੇ ਆਪ ਜੀ ਦੇ ਨਾਲ ਇਸੇ ਤਰ੍ਹਾਂ ਇਤਿਹਾਸ ਦੀ ਸਾਂਝ ਪਾਵਾਂਗੇ ਜੀ। ਸੋ ਹੁਣ ਜੋ ਹੁਕਮ ਹੈ, ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਆਪਾਂ ਸਮਾਪਤੀ ਤੇ ਕਰਨਾ ਹੈ। ਸਾਰੀ ਸੰਗਤ ਮਿਲ ਕੇ, ਜਿਹਨਾਂ ਕੋਲ ਸਮਾਂ ਹੈ ਭਾਈ, ਜ਼ਰੂਰ ਬੈਠ ਕੇ ਗੁਰੂ ਦੇ ਚਰਨਾਂ ਨਾਲ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਇਤਿਹਾਸਕ ਵਿਚਾਰਾਂ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਆਪ ਜੀ ਦਾ ਜਸ ਗਾਇਨ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਹਨ ਮਹਾਰਾਜ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਹਉ ਪਾਪੀ ਵੱਡ ਗੁਨਹਗਾਰ ਅੰਤਰਜਾਮੀ ਦਾਤਾ ਜੀ ਆਪ ਜੀ ਨੇ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਤੇ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ
ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ, ਵਿਦਿਆ ਦੀ ਦਾਤ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹਾ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਤਬੇ ਚਲ ਸਭ ਸਿੱਖਣ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲਿਓ ਚਾਹੈ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੋ ਕੁਰ ਸਹੋ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜ ਵਾਹ ਗੁਰ ਕਾ ਸ਼ਬਦ ਰਖਵਾਰੀ ਚੌਕੀ ਚੌ ਗਿਰਦ ਹਮਾਰੀ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਬਲ ਮਹੱਲਾ ਪੰਜੇਵਾ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮ ਘਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਉ ਖੁਦ ਨੀਆਂ ਏਕਾਂ ਲਿਵਲਾਈ ਰਹਾ ਰਾਖ ਲਈਏ ਤਿੰਨ ਦੱਕਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜੇਵਾ ਮਨ ਮੈਂ ਚਿਤਬੋ ਚਿਤਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸੇਜਣ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਾਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਵੰਡਾਈ ਤੋਏ ਰਹਾਉ ਵਿਸ਼ਵ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੂ ਕਰੇ ਸਗਲ ਬੁਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੇ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਗਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਨੋ ਸੁਹੇਲਾ ਔਤ ਕਟੈ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਆਕਥ ਕਥਾ ਤਿਨ ਜਾਨੀ

0: ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਇਆ ਰੋਦਾਸ ਹਮਾਰੀ, ਕਹੋ ਨਾਨਕ ਸਭ ਤੇਰੀ ਵੱਡੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਦ ਹੋ ਜਾਏ, ਤੇਗ ਬਹਾਦਰ ਸਿਮਰਿਐ ਕਰਨੋ ਨਿਧਿਆਵੈ ਤਾਏ, ਸਭ ਥਾਈ ਹੁਣਾਂ ਜੀ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਣੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਏ। ਦਸਾਂ ਪਾਤਸ਼ਾਹ ਕੇ ਆਤਮ ਜੋਤ ਜਾਤੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜ਼ਰ ਹਜੂਰ ਸਰਵਕਲਾ ਭਰਪੂਰ ਨਾਮ ਬਣੀ ਕੇ ਬੋਇਤ ਕਲਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਦਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ, ਨਿਧਾਨਿਆਂ ਦੇ ਤਾਂ, ਨੀਓਟੀਆਂ ਦੀ ਓਟ, ਨਿਆਸਰੀ ਕਾ ਆਸਰਾ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਮਹਾਰਾਜ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿੱਤਾਰੇ ਬਖਸ਼ਿਸ਼ ਕੀਤੇ, ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, ਚਾਰ ਪੈ ਰਹਿਣ ਆਈ ਹੈ, ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ, ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਸੁੱਖ ਹੋਏ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮੁੰਡਾ ਪਰ ਤੇਰਾ ਮਰਤਬਾ ਰੰਗ ਰੰਗ ਲਿਖਣਾ ਜੀ ਆਪਣੇ ਕਰਤਬਾ ਜੀ ਅੰਦਰ ਜੀਓ ਸਭ ਕੀ ਜਾਣਨਾ ਸਭ ਕੀ ਤੇਰਾ ਵਾਸ ਤੇਰਾ ਕਰਬਲਾ ਤੇ ਕਰਨਾ ਦੁਦਾਈ ਤੁਧ ਘਰ ਮਾਨ ਮਤਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ, ਘਰ ਦੂਜਾ, ਅਸ਼ਟਪਦੀਆਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧ ਔਬਦ ਬਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹੁਕਮਨਾਮਾ ਸਾਹਿਬ ਅੰਗ ਨੰਬਰ 681 ਤੇ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 641 ਤੇ ਸੁਸ਼ੋਭਿਤ ਹੈ, 641। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ

ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਲ ਵਿਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ

ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਲੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹੱਦ ਰਾਹ ਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾਂ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅੱਗੇ ਰੱਖੀਐ ਜਿਸ ਦਸੈ ਦਰਬਾਰ ਮੂੰਹੋਂ ਕੀ ਬੋਲਣ ਬੋਲੀਐ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵਿੰਦ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਅੱਖਾਂ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਚਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ ਜੇ ਤੀਸਰ ਟਪਾਈ ਵੇਖਾਂ ਵਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਰ ਖਾਇ ਕੈ ਜਸ ਕੀਤ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਵੱਤ ਨ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਤਰ ਧਵਲੇ ਆਕਾਸ਼ ਸੁਣੇ ਦੀਪ ਲੋਪਾ ਤਾਲ ਸੁਣੇ ਪੋਏ ਨ ਸਕੇ ਕਾਲ ਨਾਨਕ ਭਗਤਾ ਸਦਾ ਵਗਾ ਸੁਣੇ ਦੁਖ ਪਾਪ ਕਾ ਨਾਸ਼ ਸੁਣੇ ਈਸਰ ਵਰਮਾ ਇੰਦ ਸੁਣੇ ਮੁਖ ਸਾਲਾ ਹਨਮੰਦ ਸੁਣੇ ਜੋਗ ਜੋਗ ਤਨ ਭੇਦ ਸੁਣੇ ਸੱਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਸੁਣੇ ਸਤ ਸੰਤੋਖ ਗਿਆਨ ਸੁਣੇ ਅੱਠ ਸਿੱਠ ਕਾ ਇਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਸੁਣੇ ਸਰਾ ਗੁਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਭਾਵੇ ਰਾਹੁ ਸੁਣੇ ਹੱਥ ਹੋਵੇ ਅਸਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕਉ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕਉ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੂੰਹ ਝੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕਉ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਰਸਿਓ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਬੰਥ ਮੰਨੇ ਤਰਸੇ ਤੀਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
मन्ने पावे मुख द्वार मन्ने परवारे साधार मन्ने तरे तारे गुरसिख मन्ने नानक भवे न भिख ऐसा नाम निरंजन होए जे को मन जाने मन कोए पंच परवान पंच प्रदान पंचे पावे दरगह मान पंचे सोहे दर राजान पंचा का गुर एक ध्यान जे को कहे करे विचार करते कह करने नाही सुमार तौल धर्म दया का पूत संतोख ताप रखिया जिन सूत जे को बुझे होवे सचार तौले उपर के तापार धरती होर परे होर ते पार तले कवन जोर जी अजा तिरंगा के नाम सबना लिखिया बुड़ी कलाम यो लेखा लिख जाने कोई लेखा लिखिया किता होए किता तान सवाले ओह रूप केती दार जाने कौन कूत किता पसाओ एक कुआओ तिस्ते हो लख दरियाओ कुदरत कौन कहा विचार वारिया न जावा एक वार जो तुद भावे साई भली कार तू सदा सलामत निरंकार असंख जप असंख पाओ असंख पूजा असंख तप ताओ असंख ग्रंथ मुख वेद पाठ असंख जोग मन रह उदास असंख भक्त गुण ज्ञान विचार असंख सती असंख दातार असंख सूर मुंह पख सार असंख मौन लिव लाए तार कुदरत कौन का विचार वारिया न जावा एक वार जो तुद पावे साई पली कार तू सदा सलामत निरंकार असंख मूर्ख अंधकोर असंख चोर राम खोर असंख अमर कर जाय जोर असंख गल वढ़ हत्या कमाहे असंख पापी पाप कर जाय असंख कूड़ेर कूड़े फराए असंख मलेश मल भख खाए असंख निंदक सिर करे पार नानक नीच कहे विचार वारिया न जावा एक वार जो तुद पावे साई पली कार तू सदा सलामत निरंकार असंख नाम असंख ताम अगम गम असंख लो असंख कह सिर पार अखरी नाम अखरी सला अखरी ज्ञान गीत गुण गा अखरी लिखण बोलण बाण अखरा सिर संजोग वखाण जिन्ने लिखे ते सिर नाए जे फुरमाए तिव तिव पाए जेता कीता तेता ना विण नावे नाही को थाओ कुदरत कवण का विचार वारिया न जावा एक वार जो तुद भावे साई भली कार तू सदा सलामत निरंकार भरिए हथ पैर तन दे पानी तो ते उतर सके मूत पलीती कपड़ होए दे साबून लिये ओह तोए भरिए मत पापा के संग ओह धुपे नावे के रंग उन्नी पापी आखण नाए कर कर करना लिख लै जाओ आपे बीज आपे खाओ नानक हुक्मी आव जाओ तीर तप दत दान जे कौ पावे तिलका मान सुनिया मन अमन कीता पाओ अंतरगर तीत मल नाओ सब गुण तेरे मैं नाही कोए विण गुण कीते भगत न होए स्वास्थ आत्माणी बरमाओ सत सुहाण सदा मन चाओ कौन सवेला वक्त कौन कौन थित कौन वार कौन सुरुति माओ कौन जितुआ आकार वेल न पाइया पंडती जे हो वै लेख प्राण वक्त न पायो कादिया जे लिखण लेख कुरान थित वार न जोगी जाने रुत माओ न कोई जा करता सिर टीको साजे आपे जाने सोई किव करे आखा किव सलाई किव वरनी किव जाना नानक आखण सो को आखे इक दू इक सियाणा वड़ा सह वड़ी नाई कीता जा कहावे नानक जे को आपो जाने अगे ज्ञान न सो है पाताल पताल लख अगासा आगास उड़क उड़क भाल थके वेद कहन एक वात सैस अठारह कहन कतेबा असलू एक तात लेखा होय ता लिखिया लेखे होय विनाश नानक वड़ा आखिए आपे जाने आप सलाई सलाई ती सुरत न पाया नदियां अते वापै समुंद ना जानिए समुंद सा सुल्तान गेरा सेती माल तन कीड़ी तुल ना होनी जे तस मन न विसरै अंत न सिवती कहण न अंत अंत न करने देण न अंत अंत न वेखण सुन न अंत अंत न जापे क्या मन मंत अंत न जापे कीता आकार अंत न जापे पारावार अंत कारण केते बिल लाहे ताके अंत न पाए जाए एव अंत न जाने कोए बहुता कहिए बहुता होए
ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ ਇਹ ਵੜ ਉੱਚਾ ਹੋਵੇ ਕੋਈ ਤੁਸੀਂ ਉੱਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੂਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਕੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੁਰ ਖਾਈ ਖਾਏ ਕੇਤੀਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ ਈ ਕੇ ਜਿਸਨੂੰ ਬਖਸ਼ੇ ਸਿਵ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਅਵਪਾਰ ਅਮੁੱਲ ਅਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਜਾਏ ਅਮੁੱਲ ਤੁਰ ਅਮੁੱਲ ਪ੍ਰਵਾਨ ਮੁੱਲ ਬਖਸ਼ੀਸ ਅਮੁੱਲ।

ਆਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨ ਵਿਆਖੇ ਦੇਵ ਆਖੇ ਸੁਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਈ ਕੇ ਜੇਵੜ ਭਾਵੇ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕਹੋ ਆਖੇ ਭੂਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਥ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਅਨ ਕੀਤੇ ਗਾਵਣ ਹਾਰੇ ਗਾਵੇ ਤੁਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਰਸਰ ਤੀਰਥ ਨਾਲੇ ਗਾਵੇ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਣ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੂੰ ਗਾਵੇ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸੋ ਸਾ ਪਾਸੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਵ ਪਰ ਚੋਲੀ ਧਿਆਨ ਕੀ ਕਰੇ ਬਿਭੂਤ ਕਿੱਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ

ਕੇ ਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੂਏ ਕਾਰ ਚਲਾਵਹਿ ਲਿਖੇ ਆਵਹਿ ਭਾਗ, ਆਦੇ ਤਿਸੇ ਆਦੇਸ਼ ਆਦ ਅਨੀਲ ਅਨਾਦ ਨਾਥ, ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚਿੱਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੇ ਜਿਮ ਹੋਵੇ ਫਰਮਾਣ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ, ਆਦੇ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਦ, ਜੁਗ ਜੋਗੇ ਕੋ ਵੇਸ, ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ, ਕਰ

ਕੋ ਵੇਸ, ਇੱਕ ਦੂਜੀ ਬਹੁ ਲਖ ਹੋਹੈ ਲਖ ਹੋਵੇ ਲਖਵੀਸ, ਲਖ ਲਾਗੇੜਾ ਆਖੀ ਹੈ ਏਕ ਨਾਮ ਜਗਦੀਸ, ਇਤਰਾਏ ਪਤ ਪਵਣੀਆਂ ਚੜੀਏ ਹੋਏ ਅਕੀਸ, ਸੁਣ ਗਲ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੇ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨਾ ਜੋਰ, ਜੋਰ ਨਾ ਰਾਜ ਮਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੇ ਸੰਸਾਰ, ਜਿਸ ਹੱਥ

ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਅਜੁਗਤ ਕੇ ਰੰਗ ਤਿੰਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਬਸੱਚਾ ਦਰਬਾਰ ਤਿੱਥੇ ਸੋਨ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਹਿ ਧਰਮ ਗਿਆਨ ਖੰਡ ਕਾਖੂ ਕਰਮ ਕੇਤੇ ਭਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ ਕੇਤੇ ਪਰ ਮੈਂ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਚਰ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੁਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਾ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋੜ ਆਨੰਦ ਧਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰਤਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋਹ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕਹੋ ਕਥੇ ਤਾਂ ਅੰਤ ਨਾ ਅੰਤ

ਸੁਨਿਆਰ ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸ਼ਬਦ ਸਚੀ ਟਕਸਾਲ।

0: ਭੋਗ
1: ਨਾਨਕ ਸਦਾ ਧਿਆਈਏ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ
1: ਇਸੇ ਤਿਆਗਤ ਅਵਨ ਲਵਾਵੈ
0: ਜੇ ਪ੍ਰਸਾਦ ਸੁਖ ਸੇ ਸੋਈ ਜੈ
1: ਮਨ ਨਾਟ ਪੈ ਤਾਕਾ ਜਸ ਗਾਵੀ
0: ਜੇ ਪ੍ਰਸਾਦ ਤੂੰ ਸਭ ਕੋ ਮਾਨੇ
1: ਮੁਖਤਾ ਕੋ ਜਸ ਰਸਨ ਬਖਾਨੇ

0: ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ।
1: ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ।
0: ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।
1: ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਦਿਆਂ ਇਹ ਬੜਿਆਈਆਂ।
0: ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ

0: ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ
0: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ

0: ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
1: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
0: ਇਹ ਨੇਤਰ ਉਹ ਮੇਰੇ ਉਹ ਹਰ ਤੁਮ ਮਹਿ ਜੋਤ ਧਰੀ ਹਰ

0: ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।
1: ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ,
0: ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਜਿਤ ਸੁਣੇ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ,
0: ਸਾਚਾ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ।

ਬਾਅਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਦਵਿੰਦਰ ਸਿੰਘ ਸੰਧੂ ਵੱਲੋਂ ਜਨਮ ਦਿਨ ਦੀ ਖੁਸ਼ੀ ਵਿੱਚ

ਚੱਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਸਭ।

ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਜੋ ਸ਼ਰਦਾ

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨਾ ਸਿਉਂ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨ

तट तीर्थ सब धरती भ्रम्यो, दुबिधा छुटकै नाहीं।

मन की मैल ना उतरै एह बिद, जे लख जतन कराए कनक कामिनी हैवर गैवर।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਹਰ ਹਫਤੇ ਦੀ ਤਰ੍ਹਾਂ ਸੰਗਤ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਉਪਰੰਤ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ਼ਬਦ ਹਜ਼ਾਰਿਆਂ ਦੀ ਬਾਣੀ ਪੜ੍ਹੀ ਗਈ ਹੈ। ਸੋ ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਪਾਤਸ਼ਾਹ ਜੀ ਐਸੀ ਬਖਸ਼ਿਸ਼ ਆਪ ਸਰਬੱਤ ਸੰਗਤ 'ਤੇ ਕਰਦੇ ਨੇ। ਗੁਰੂ ਰਹਿਮਤ ਕਰੇ, ਇਸੇ ਤਰ੍ਹਾਂ ਸਤਿਗੁਰੂ ਇਹ ਸੇਵਾ ਲੈਂਦੇ ਰਹਿਣ। ਸੋ ਆਓ, ਸਮਾਂ ਹੋਇਆ ਹੈ ਹਫ਼ਤਾਵਾਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ। ਆਪ ਜੀ ਜਾਣਦੇ ਹੋ ਕਿ ਹਰ ਐਤਵਾਰ ਨੂੰ ਸੰਗਤ ਵੱਲੋਂ, ਗੁਰਮੁਖਾਂ ਵੱਲੋਂ ਸਮਾਂ ਕੱਢ ਕੇ ਗੁਰੂ ਕੀ ਪਾਵਨ ਚਰਨ ਸ਼ਰਨ ਵਿੱਚ

ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੀਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਪ੍ਰਭਵੀ ਸਾਧਨਾ ਮਾਰੀਐ ਜਿਹਾ ਕਾਲੇ ਕਾਰਨਾ ਤੇ ਹਨਾ ਉਪਚਾਰੀਐ ਐਸੀ ਕਰਨਾ ਖੇਡੀਐ।

ਕਰਣਾ ਕਿਉ ਕਲ ਆਪ ਹੀ ਤੈ ਧਾਰੀ ਹੈ ਜੇ ਕਹਿ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਉਭਾਰਾ ਖਾਉ ਖਟਓ ਭਵਰਾ ਨਦ ਗਾਈ ਅਸ਼ਟ ਮਾਲ ਕੋ ਸਕ ਸੰਗ ਲਾਈ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚ ਵਾਰ ਜਾ ਸੁਰਮਾਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਅਵਾਹਿ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ

ਜਾਨਾ ਸਭ ਮਿਲ ਸ੍ਰੀ ਰਾਗ ਵੈਗਾਵ ਹੈ ਪੰਚੋ ਸੰਗ ਬਰੰਗਨ ਲਾਭ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਵ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ

ਸਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਹੈ ਸਤਿਗੁਰੂ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਨਗਰ ਸਰਾਭਾ ਜ਼ਿਲ੍ਹਾ ਲੁਧਿਆਣੇ ਦੀਆਂ ਕੈਲਗਿਰੀ ਨਿਵਾਸੀ ਸਮੂਹ ਸੰਗਤਾਂ ਨੂੰ ਆਪ ਜੀਆਂ ਨੇ ਉੱਦਮ ਉਪਰਾਲਾ ਬਖਸ਼ਿਸ਼ ਕੀਤਾ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਤਿੰਨਾਂ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਧੁਰਕੀ ਇਲਾਹੀ ਬਾਣੀ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਆਪ ਜੀਆਂ ਦੀ ਅਪਾਰ ਕਿਰਪਾ ਹੋਈ ਹੈ ਸਤਿਗੁਰੂ ਜੀ ਨਿਰਵਿਘਨਤਾ ਸਹਿਤ ਆਪ ਜੀਆਂ ਨੇ ਸੰਪੂਰਨ ਤਾਈਆਂ ਬਖਸ਼ਿਸ਼ ਕੀਤੀਆਂ ਹਨ ਸਮੂਹ ਪਾਠੀ ਸਿੰਘਾਂ ਸਿੰਘਣੀਆਂ ਪਾਸੋਂ ਗੁਰਬਾਣੀ ਦੇ ਜਾਪ ਕਰਦਿਆਂ ਸਮੂਹ ਪਰਿਵਾਰਾਂ ਸੰਗਤਾਂ ਪਾਸੋਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲ ਆਦੇਸ਼ ਪ੍ਰਭਾਵ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਬਖਸ਼ਣਾ ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ ਸਤਿਗੁਰੂ ਤਿੰਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦਾ ਬਲ ਉੱਦਮ ਉਪਰਾਲਾ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰਨੀ ਇਸੇ ਹੀ ਤਰ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਯਾਦਾਂ ਮਨਾਉਣ ਦਾ ਆਪ ਜੀਆਂ ਨੇ ਬਲ ਉੱਦਮ ਉਪਰਾਲਾ ਚਾਓ ਬਖਸ਼ਿਸ਼ ਕਰਦੇ ਰਹਿਣਾ ਜੀ ਆਪ ਜੀ ਕੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਹੈ ਕੜਾ ਪ੍ਰਸ਼ਾਦੀ ਦੇਹ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਕੀਆਂ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਸੱਚੇ ਪਾਤਸ਼ਾਹ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਰਸਤਾਂ ਵਸਤਾਂ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰੇਮ ਭੇਟਾਵਾਂ ਪ੍ਰਵਾਨ ਕਰ ਲੈਣੀਆਂ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਮਿੱਠੀ ਗੋਦ ਦੇ ਅੰਦਰ ਜੁੜ ਮਿਲ ਕੇ ਬੈਠੇ ਹੋ, ਆਪਣਿਆਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ। ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਜੋ ਪਰਸੋਂ ਰੋਜ਼ ਤੋਂ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ, ਤਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕ ਪਰਿਵਾਰਾਂ ਵੱਲੋਂ ਧੁਰਕੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ, ਜਿਨ੍ਹਾਂ ਦੀ ਨਿਰਵਿਘਨਤਾ ਸਹਿਤ ਸੱਚੇ ਪਾਤਸ਼ਾਹ ਜੀ ਨੇ ਸੰਪੂਰਨਤਾਈ ਬਖਸ਼ਿਸ਼ ਕੀਤੀ ਹੈ। ਸੋ ਆਪ ਸੰਗਤਾਂ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਤਿਨ੍ਹਾਂ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਮੁਬਾਰਕਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਿਨ੍ਹਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਾਨੂੰ ਸਭਨਾਂ ਨੂੰ ਚੱਲਣ ਦਾ ਬਲ ਉਦਮ ਉਪਰਾਲਾ ਪ੍ਰਾਪਤ ਹੋਵੇ। ਦੇਸ਼ ਕੌਮ ਪੰਥ ਦੀ ਸੇਵਾ ਦੇ ਵਿੱਚ ਜੋ ਉਹਨਾਂ ਨੇ ਯੋਗਦਾਨ ਪਾਇਆ ਉਹ ਆਪਣੀ ਮਿਸਾਲ ਆਪ ਹੈ। ਸੋ ਪਿੰਡ ਸਰਾਭੇ ਦੀਆਂ ਸਮੂਹ ਸੰਗਤਾਂ ਨੇ ਉਦਮ ਉਪਰਾਲਾ ਕੀਤਾ ਹੈ, ਉਹਨਾਂ ਦੀ ਸੰਖੇਪ ਜੀਵਨੀ ਦੇ ਉੱਪਰ ਪੈਂਪਲੇਟ ਬਣਾਏ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਬਾਹਰੋਂ ਜ਼ਰੂਰ ਉਹ ਪ੍ਰਾਪਤ ਕਰਕੇ ਜਾਣੇ, ਸੋ ਤਾਂ ਕਿ ਆਪ ਵੀ ਸਾਡਿਆਂ ਪਰਿਵਾਰਾਂ ਬੱਚਿਆਂ ਨੂੰ ਵੀ ਉਹਨਾਂ ਸ਼ਹੀਦਾਂ ਬਾਰੇ ਪਤਾ ਲੱਗ ਸਕੇ। ਉਹਨਾਂ ਦਾ ਇੱਕ ਬਹੁਤ ਮਸ਼ਹੂਰ ਵਾਕ ਹੈ, ਸਟੋਕਟਨ ਦੀ ਧਰਤੀ ਤੇ ਉਹਨਾਂ ਨੇ ਕਵਿਤਾ ਲਿਖੀ, ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਸੋ ਇੰਨੀ ਛੋਟੀ ਉਮਰ ਦੇ ਵਿੱਚ ਐਡੇ ਵੱਡੇ ਮਹਾਨ ਕਾਰਜ ਕੀਤੇ, ਆਪ ਵੀ ਆਪਣਿਆਂ ਪਰਿਵਾਰਾਂ ਬੱਚਿਆਂ ਨੂੰ ਵੀ ਜ਼ਰੂਰ ਉਹਨਾਂ ਸ਼ਹੀਦਾਂ ਦੀ ਜੀਵਨੀ ਤੋਂ ਜਾਣੂ ਕਰਵਾਈਏ। ਇੱਥੇ ਹੀ ਸਮਾਪਤੀ ਹੈ, ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸੋ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ, ਲੋੜ ਮੁਤਾਬਕ ਗੁਰੂ ਘਰ ਦੇ ਲੰਗਰ ਹਾਲ ਵਿੱਚ ਆਪ ਜੀਆਂ ਨੇ ਲੰਗਰ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਣਾ ਜੀ। ਆਪ ਸਭਨਾਂ ਦਾ ਧੰਨਵਾਦ ਜੀ ਆਇਆਂ ਨੂੰ। ਹੁਣ ਬੇਨਤੀ ਕਰਾਂ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤਤ ਪਾਵਨ ਭਗਤ ਵਛਲ ਕਰਨਾ ਨਿਧਾਨ, ਜਹਰਾ ਜੋਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਜ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਅੱਜ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੰਪੂਰਨ ਹੋਏ ਹਨ, ਜੋ ਪਿੰਡ ਸਰਾਭਾ ਦੀ ਸੰਗਤ ਵੱਲੋਂ ਰਖਾਏ ਗਏ ਸਨ। ਇਸ ਦੇ ਨਾਲ ਹੀ ਇਹਨਾਂ ਨਗਨ ਵਾਸੀਆਂ ਵੱਲੋਂ ਲੰਗਰ ਦੀ ਅਟੁੱਟ ਸੇਵਾ ਕੀਤੀ ਜਾ ਰਹੀ ਹੈ। ਸਤਿਗੁਰੂ ਮਹਾਰਾਜ ਇਹਨਾਂ ਦੀ ਕੀਤੀ ਸੇਵਾ ਨੂੰ ਭਾਗ ਲਾਉਣ, ਨਾਮ ਸਿਮਰ ਗੁਰਮਤ ਦੀਆਂ ਦਾਤਾਂ ਦੇ ਨਾਲ ਨਿਵਾਜਣ। ਸਤਿਕਾਰਯੋਗ ਸੰਗਤ ਜੀ, ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਖਾਲਸਾ ਸਕੂਲ ਦੇ ਬੱਚੇ। ਖਾਲਸਾ ਸਕੂਲ ਸਾਡੀ ਕੈਲਗਰੀ ਵਿੱਚ ਸਿੱਖੀ ਨੂੰ ਮੁੱਢਲੇ ਰੂਪ ਵਿੱਚ ਪ੍ਰਫੁੱਲਿਤ ਕਰਨ ਦਾ ਇੱਕ ਮੁੱਖ ਅਦਾਰਾ ਹੈ, ਜਿਸ ਵਿੱਚ ਸੰਸਾਰਕ ਵਿੱਦਿਆ ਦੇ ਨਾਲ ਨਾਲ ਗੁਰਮਤ ਵਿੱਦਿਆ ਨੂੰ ਵੀ ਪ੍ਰਮੁੱਖ ਰੱਖਿਆ ਜਾਂਦਾ ਹੈ। ਆਓ ਹੁਣ ਇਹਨਾਂ ਬੱਚਿਆਂ ਪਾਸੋਂ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਸੇਵਕ ਬਰਾੜ ਹੈ ਅਤੇ ਮੈਂ ਖਾਲਸਾ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਜਿਵੇਂ ਕਿ ਆਪ ਜੀ ਜਾਣਦੇ ਹੋ, ਖਾਲਸਾ ਸਕੂਲ ਦੇ ਬੱਚੇ ਮਹੀਨੇ ਦੇ ਆਖਰੀ ਐਤਵਾਰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੀਰਤਨ ਕਰਨ ਦੀ ਸੇਵਾ ਆਉਂਦੇ ਹਨ। ਅੱਜ ਵੀ ਗ੍ਰੇਡ 3, 4, 5, 8ਵੀਂ ਅਤੇ ਐਡਵਾਂਸ ਗਰੁੱਪ ਦੇ ਵਿਦਿਆਰਥੀ ਆਪ ਜੀ ਨੂੰ ਸ਼ਬਦ ਕੀਰਤਨ ਸਰਵਰ ਕਰਵਾਉਣਗੇ। ਅੱਜ ਖਾਲਸਾ ਸਕੂਲ ਕੈਲਗਰੀ ਦੇ ਐਡਵਾਂਸ ਗਰੁੱਪ ਦੇ ਵਿਦਿਆਰਥੀ 3 ਤਾਲ ਵਿੱਚ ਤਬਲਾ ਸੋਲੋ ਪੇਸ਼ ਕਰਨ ਜਾ ਰਹੇ ਹਨ। ਇਸ ਪੇਸ਼ਕਾਰੀ ਦੀ ਸ਼ੁਰੂਆਤ ਪੇਸ਼ਕਾਰ ਤੇ ਉਸ ਦੀਆਂ ਵੇਰੀਏਸ਼ਨਾਂ ਨਾਲ ਹੋਵੇਗੀ, ਜਿਸ ਤੋਂ ਬਾਅਦ ਕਾਇਦਾ ਅਤੇ ਪਲਟੇ ਪੇਸ਼ ਕੀਤੇ ਜਾਣਗੇ ਅਤੇ ਅੰਤ ਵਿੱਚ ਟੁਕੜੇ ਆਫ ਅਤੇ ਕੁਝ ਦਿਹਾਈਆਂ ਪੇਸ਼ ਕੀਤੀਆਂ ਜਾਣਗੀਆਂ। ਪਿਆਰ ਨਾਲ ਸਰਵਣ ਕਰੋ ਜੀ।

ਗ੍ਰੇਡ ਦੇ ਬੱਚੇ ਆਪ ਜੀ ਨੂੰ ਭਾਈ ਗੁਰਦਾਸ ਜੀ ਦੀ ਰਚਨਾ ਕੈਰਵਾ ਤਾਲ 8 ਬੀਟਸ ਵਿੱਚ ਸ਼ਬਦ ਸਰਵਣ ਕਰਵਾਉਣਗੇ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ, ਆਪ ਜੀ ਪਿਆਰ ਨਾਲ ਸਰਵਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬ੍ਰਹਮੀਨ ਕੌਰ ਹੈ ਅਤੇ ਮੈਂ ਖਾਲਸਾ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਹੁਣ 8ਵੀਂ ਗ੍ਰੇਡ ਦੇ ਬੱਚੇ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਰਚਨਾ ਤਾਲ 3 ਤਾਲ 16 ਵਿੱਚ ਸ਼ਬਦ ਸਰਵਣ ਕਰਵਾਉਣਗੇ। ਜਗਤ ਜੋ ਜਪੇ ਨਿਸ਼ਵਾਸ ਹੈ, ਆਪ ਜੀ ਪਿਆਰ ਨਾਲ ਸਰਵਣ ਕਰੋ ਜੀ।

transcripted

ਹੁਣ ਸਾਰੇ ਹੀ ਐਡਵਾਂਸ ਗਰੁੱਪ ਦੇ ਬੱਚੇ ਜਿਨ੍ਹਾਂ ਨੇ ਤਬਲਾ ਅਤੇ ਹਾਰਮੋਨੀਅਮ 'ਤੇ ਪਰਫੋਰਮੈਂਸ ਕੀਤੀ ਹੈ, ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਮੈਂ ਗੁਰੂ ਪਿਆਰੀ ਸਾਧ ਸੰਗਤ ਜੀ, ਤਕਰੀਬਨ ਖਾਲਸਾ ਸਕੂਲ ਦੇ ਵਿੱਚ ਛੇ ਸੌ ਅੱਸੀ ਬੱਚੇ ਤਕਰੀਬਨ ਹਨ, ਜਿਨ੍ਹਾਂ ਵਿੱਚੋਂ 42 ਬੱਚੇ 9 ਗ੍ਰੇਡ ਦੇ ਹਨ ਜੋ ਗ੍ਰੈਜੂਏਸ਼ਨ ਕਰਕੇ ਜਾ ਰਹੇ ਹਨ। 650 ਬੱਚਿਆਂ ਨੇ ਨਗਰ ਕੀਰਤਨ ਦੇ ਵਿੱਚ ਪਰਫੋਰਮੈਂਸ ਕੀਤੀ ਹੈ, ਜੋ ਕਿ ਇੱਕ ਬਹੁਤ ਹੀ ਵੱਡਾ ਯੋਗਦਾਨ ਹੈ ਪਿਛਲੀਆਂ ਕਮੇਟੀਆਂ ਨੇ ਅਤੇ ਹੁਣ ਮੌਜੂਦਾ ਕਮੇਟੀ ਵੱਲੋਂ ਬਹੁਤ ਹੀ ਅਯੋਗ ਨਾਲ ਸਕੂਲ ਦੇ ਲਈ ਸਾਰਾ ਹੀ ਚੀਜ਼ਾਂ ਉਪਲਬਧ ਕੀਤੀਆਂ ਜਾ ਰਹੀਆਂ ਹਨ। ਸਾਰੀਆਂ ਹੀ ਪਿਛਲੀਆਂ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬੋਰਡ ਆਫ ਟਰੱਸਟੀਆਂ ਦਾ ਵੀ ਧੰਨਵਾਦ। ਸਕੂਲ ਦਾ ਬੋਰਡ ਵੀ ਆਇਆ ਹੈ ਜਿਸ ਵਿੱਚ ਭਾਈ ਸਤਿੰਦਰ ਸਿੰਘ ਅਤੇ ਭਾਈ ਹਰਜੀਤ ਸਿੰਘ ਜੀ ਸੁਬਾ ਪਹੁੰਚੇ ਹਨ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਪਣਾ ਸਕੂਲ ਤਕਰੀਬਨ ਕੈਲਗਰੀ ਵਿੱਚ 5ਵੇਂ ਸਥਾਨ 'ਤੇ ਆਉਂਦਾ ਹੈ। ਪੂਰੇ ਅਲਬਰਟਾ ਦੇ ਵਿੱਚ 780 ਸਕੂਲ ਹਨ, ਜਿਨ੍ਹਾਂ ਵਿੱਚੋਂ 17ਵਾਂ ਸਥਾਨ ਖਾਲਸਾ ਸਕੂਲ ਦਾ ਹੈ। ਬਹੁਤ ਹੀ ਮਾਣ ਵਾਲੀ ਗੱਲ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਸਾਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਇਹਨਾਂ ਬੱਚਿਆਂ 'ਤੇ ਜੋ ਸਾਡੇ ਪਾਸ ਪਹੁੰਚੇ ਹਨ। ਸਾਰੇ ਹੀ ਬੱਚਿਆਂ ਦਾ, ਟੀਚਰਾਂ ਦਾ, ਮਾਤਾ ਪਿਤਾ ਦਾ ਬਹੁਤ ਬਹੁਤ ਧੰਨਵਾਦ, ਸੰਗਤ ਵੱਲੋਂ ਧੰਨਵਾਦ, ਸਾਰੀ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਦੇਖ ਕੇ ਰੂਹ ਖੁਸ਼ ਹੋ ਜਾਂਦੀ ਹਨ ਕਿ ਸਾਡੇ ਬੱਚੇ ਕੀਰਤਨ ਵਿੱਚ ਇੰਨੀ ਪਰਫੋਰਮੈਂਸ ਕਰ ਰਹੇ ਹਨ। ਜਿੱਥੇ ਪੇਰੈਂਟਸ ਚਾਹੁੰਦੇ ਹਨ ਕਿ ਸੰਸਾਰਕ ਵਿੱਦਿਆ ਲੈਣ, ਉੱਥੇ ਨਾਲ ਨਾਲ ਆਪਣੇ ਮੂਲ ਦੇ ਨਾਲ ਵੀ ਜੋੜਨਾ ਚਾਹੀਦਾ ਹੈ। ਖਾਲਸਾ ਸਕੂਲ ਆਪਣੇ ਮੂਲ ਦੇ ਨਾਲ ਸਾਰਿਆਂ ਨੂੰ ਜੋੜਦਾ ਹੈ। ਸਾਰੇ ਹੀ ਬੋਰਡ ਦਾ, ਟੀਚਰਾਂ ਦਾ, ਮਾਤਾ ਪਿਤਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੰਗਤ ਜੀ, ਹੁਣ ਸਮਾਂ ਹੈ ਕਥਾ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣ ਜਾ ਰਹੇ ਹਨ। ਸੰਗਤ ਜੀ, ਹੁਣ ਸਮਾਂ ਹੈ ਕਥਾ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣ ਜਾ ਰਹੇ ਹਨ। ਅਤਿ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਕਥਾ ਜਗਤ ਵਿੱਚ ਪ੍ਰਸਿੱਧੀ ਹਾਸਲ ਕਰ ਚੁੱਕੇ ਗਿਆਨੀ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ। ਸੰਗਤ ਜੀ, ਸਾਡੇ ਪਾਸ ਗਿਆਨੀ ਜੀ ਇੱਕ ਹਫ਼ਤਾ ਹੀ ਉਹ ਹਨ। ਸਵੇਰ ਅਤੇ ਸ਼ਾਮ ਦੀ ਕਥਾ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ। ਆਓ ਸੰਗਤ ਜੀ, ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿਹ ਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਿਣਜੈ ਤ੍ਰਿਭਵਨ ਮਹੇਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹੋ ਅਭਿਮਾਨ ਟੇਡ ਪਗਰੀ ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹੋ ਅਭਿਮਾਨ ਟੇਡ ਪਗਰੀ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਨਾ ਨਿਵਾਜ ਸਾਜ ਹਮ ਕੀਏ ਤਿਸੈ ਬਿਸਾਰੇ ਅਵਰ ਲਗਰੀ ਸੰਧ

मत कालो हो जम के खबरे कह कबीर हे बिनती सुनियो हो। मत कालो हो जम के खबरे। वाहिगुरु जी का खालसा वाहिगुरु जी की फतेह। जुगो जुग अटल सतगुरु शब्द गुरु श्री गुरु ग्रंथ साहिब जी महाराज जी दी पवित्र पावन हजूरी च जुड़ बैठी परम सन्मान योग सत्कार योग गुरु की साजी और निवाजी होई गुरु स्वरूप गुरु खालसा साध संगत जीओ। सतगुरु जी ने अपार मेहरामत बख्शिश कीती है कि हफ्तावारी सजे हुए समागमां विच शमूलियत करके हाजरियां भर के आप जी अपने जीवन दियां घड़ियां ते सवास गुरु लेखे ला के सफला कर रहे। साड़ी आउण वाली पीढ़ी जिन्हां ने पंथ नूं सांभना है उस पीढ़ी की संभाल करना साडा सारिया का कर्तव्य ते फर्ज है। दस दस पंद्रह पंद्रह साल के भी साल के बच्चों जदों गुरसिखी परिपक् होगी तो सुभाविक है कि वह गुरु के पंथ नूं गुरु की सिक्खी नूं तकरीबन सठ सत्तर साल अगे लैके जाणगे इनिया इन उम्र हंडाउणगे अगे ते पंथ इस तरह ही चलता है। जदों मीर मन्नू का समा सी मीर मन्नू ने एक प्रैक्टिकल करके वेख्या। वैसे उन्हें पंथ का खुरा खोज मिटाण लई बहुत सारिया मावां दे दुध चुंग दे बच्चे भी कतल किते शहीद किते। उन्हें एक प्रैक्टिकल करके वेख्या कि मैं वेखा भी ये सिख आपस में लड़ते किवें ने। मैं इन्हों कदे आपस में लड़द्या पिटद्या नहीं वेख्या भी इन्हां विच पाठक पाई जा सकती है कि इन्हां विच एक दूजे प्रति विरोधाभास पैदा किया जा सकता या नहीं। उहदे लई उहने एक तरीका अपनाया भी तीन जने एक बजुर्ग एक नौजवान और एक छोटा बच्चा चौदह पंद्रह साल का होगा उन्होंने कैद किया एक जगह ते कल्या रखिया। दो दिन चार दिन पांच दिन एक हफ्ता बीत गया ते खाण नूं कुछ दिता नहीं। हुण भुख का दुख बड़ा डाढ़ा हुंदा बच्चे भी डोल जांदे आ पर इन्हां बच्चियां दे अंदर जिहड़ा आदर्श है वह धन बाबा जोरावर सिंह ते बाबा फतेह सिंह साहब जी की शहीदी है। ये डोलदे नहीं हैं। जिस वेले हफ्ता भर का समा बीत गया तो उन्हें एक रोटी एक प्रशादा इन्हां दे अगे रखिया। उन्हें सोचिया सी भी हफ्ते दे भुखे बंदे आ जदों एक रोटी तिन्ने जने वेखणगे ते भज के खाण की बिरती होवेगी एक दूजे नूं मारनगे वढ़नगे कट्टणगे ते मैं वेखांगा। जदों प्रशादा अगे रखिया ते ये वेख के हैरान हो गया कि वह तिन्ने आपस में लड़न की बजाए कुछ होर कर रहे हैं। उन्हां च इन्ना ठरमा है इन्नी सहनशीलता है इन्ना धीरग ते सबर है। नौजवान दे हाथ विच उह प्रशादा फड़ाया सी भी ये नौजवान है दूजा बजुर्ग ने एक बच्चा उन्हूं मारन वास्ते नौजवान बली। नौजवान ने वह प्रशादा बजुर्ग वल कीता आख्या बजुर्गों बजुर्गों नूं
ਭੁੱਖ ਵੱਧ ਵਿਆਪਦੀ ਹੈ, ਸਰੀਰ ਚ ਕਮਜ਼ੋਰੀ ਵੱਧ ਆ ਜਾਂਦੀ ਹੈ। ਇਹ ਪ੍ਰਸ਼ਾਦਾ ਤੁਸੀਂ ਛਕ ਲਓ ਤੇ ਤੁਸੀਂ ਆਪਣੇ ਤਨ ਨੂੰ ਸਹੀ ਰੱਖ ਸਕੋਗੇ। ਬਜ਼ੁਰਗ ਨੇ ਉਹ ਪ੍ਰਸ਼ਾਦਾ ਹੱਥ ਚ ਫੜਿਆ ਤੇ ਜਿਹੜਾ ਛੋਟਾ ਬੱਚਾ ਸੀ ਉਹ ਪ੍ਰਸ਼ਾਦਾ ਉਸ ਬੱਚੇ ਵੱਲੇ ਕਰਕੇ ਆਖਿਆ, ਬੇਟਾ ਬੱਚਿਆਂ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਉਹਨਾਂ ਨੂੰ ਭੁੱਖ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ, ਤੇ ਤੂੰ ਵੱਡਾ ਹੋਣਾ, ਵੱਡਾ ਹੋ ਕੇ ਪੰਥ ਨੂੰ ਸਾਂਭੇਗਾ, ਤੂੰ ਪੰਥ ਦਾ ਭਵਿੱਖ ਹੈ, ਸਿੱਖਾਂ ਦਾ ਭਵਿੱਖ ਹੈ, ਲੈ ਮੇਰਾ ਪੋਤੇ ਪ੍ਰਸ਼ਾਦਾ ਤੂੰ ਛਕ ਲੈ। ਬੱਚੇ ਨੇ ਉਹ ਪ੍ਰਸ਼ਾਦਾ ਪਕੜਿਆ ਤੇ ਪਕੜ ਕੇ ਹੱਥ ਵਿੱਚ ਆਪਣੇ ਨੌਜਵਾਨ ਵੀਰ ਵੱਲ ਕਰਕੇ ਕਹਿੰਦਾ, ਵੀਰ ਮੈਂ ਤਾਂ ਹਾਲੇ ਬੱਚਾ, ਪਤਾ ਨਹੀਂ ਕਦੋਂ ਜਵਾਨ ਹੋਵਾਂਗਾ, ਕਦੋਂ ਪੰਥ ਨੂੰ ਸਾਂਭਾਂਗਾ। ਨੌਜਵਾਨ ਪੰਥ ਦਾ ਮੋਢਾ ਹੁੰਦੇ ਹੈ, ਆਸਰਾ ਹੁੰਦੇ ਹੈ, ਨੌਜਵਾਨੀ ਸਾਂਭਣਾ ਫਰਜ਼ ਹੈ, ਸਾਡਾ ਕਰਤੱਵ ਹੈ। ਵੀਰਾ ਪ੍ਰਸ਼ਾਦਾ ਤੂੰ ਛਕ ਲੈ। ਮੈਨੂੰ ਵੇਖ ਰਿਹਾ ਤੇ ਹੈਰਾਨ ਹੋ ਰਿਹਾ ਵੀ ਇਸ ਪ੍ਰਸ਼ਾਦੇ ਲਈ ਤਾਂ ਇਹਨਾਂ ਨੂੰ ਆਪਸ ਵਿੱਚ ਲੜ ਲੜ ਕੇ ਮਰ ਜਾਣਾ ਚਾਹੀਦਾ ਸੀ, ਪਰ ਅਜੇ ਤਾਂ ਇੱਕ ਦੂਜੇ ਦੇ ਸਾਹਮਣੇ ਪਰੋਸ ਰਹੇ ਨੇ। ਅਖੀਰ ਹੈਰਾਨ ਹੋਇਆ ਤੇ ਕੀ ਵੇਖਿਆ ਕਿ ਤਿੰਨਾਂ ਨੇ ਪ੍ਰਸ਼ਾਦੇ ਦੇ ਤਿੰਨ ਹਿੱਸੇ ਕੀਤੇ ਤੇ ਤਿੰਨਾਂ ਨੇ ਰਲ ਕੇ ਛਕ ਲਿਆ ਤੇ ਕਲਗੀਧਰ ਦਾ ਸ਼ੁਕਰਾਨਾ ਕੀਤਾ। ਸਮਝ ਗਿਆ ਕਿ ਕਿਸੇ ਤਰ੍ਹਾਂ ਦਾ ਲੋਭ ਦੇ ਕੇ, ਲਾਲਚ ਦੇ ਕੇ ਸਿੱਖਾਂ ਨੂੰ ਆਪਣੇ ਧਰਮ ਤੋਂ ਡੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਅੰਦਰ ਲੋਭ ਨਹੀਂ ਉਹ ਧਰਮ ਤੋਂ ਵੀ ਨਹੀਂ ਡੋਲ ਸਕਦੇ, ਜਿਹੜੇ ਲੋਭੀ ਨੇ ਉਹ ਤਾਂ ਅੱਜ ਕਿਧਰੋਂ ਆਫਰ ਉਹਨਾਂ ਨੂੰ ਮਿਲ ਰਹੀ ਹੈ ਉਹ ਲੈ ਲੈਣਗੇ, ਕੱਲ੍ਹ ਨੂੰ ਕਿਤੋਂ 100-50 ਵੱਧ ਮਿਲੇਗਾ ਉਸ ਪਾਸੇ ਚਲੇ ਜਾਣਗੇ। ਅੱਜ ਕੱਲ੍ਹ ਜਿਵੇਂ ਪੰਜਾਬ ਦੇ ਵਿੱਚ ਵੀ ਹਵਾ ਚੱਲੀ, ਈਸਾਈ ਬਣ ਰਹੇ, ਲਾਲਚ ਬਸ ਹੋ ਕੇ ਵੀ ਬਣਦੇ ਹੈ, ਉਹ ਵੀ ਈਸਾਈ ਥੋੜ੍ਹੀ ਰਹਿਣਗੇ। ਅੱਜ ਉਹਨਾਂ ਨੂੰ ਉੱਧਰੋਂ ਕੁਝ ਲਾਲਚ ਮਿਲਿਆ ਤਾਂ ਉੱਧਰ ਚਲੇ ਗਏ ਹੈ, ਕੱਲ੍ਹ ਨੂੰ ਕਿਤੋਂ ਵੱਧ ਕੋਈ ਆਫਰ ਆਏਗੀ ਉੱਧਰ ਚਲੇ ਜਾਣਗੇ। ਇਹੋ ਜਿਹੇ ਬੰਦੇ ਧਰਮੀ ਥੋੜ੍ਹੀ ਹੁੰਦੇ, ਜਿਹੜੇ ਲੋਭੀ ਨੇ ਲਾਲਚੀ ਨੇ ਉਹ ਧਰਮੀ ਨਹੀਂ ਹੋ ਸਕਦੇ। ਜੋ ਬੱਚੇ ਸਾਂਭ ਲੈਂਦੇ ਆਪਣੇ, ਪਨੀਰੀ ਸਾਂਭ ਲੈਂਦੇ ਆ, ਉਹ ਕੌਮਾਂ ਉਹ ਧਰਮ ਫਿਰ ਅੱਗੇ 100-50 ਸਾਲ ਵਾਸਤੇ ਟਰੈਵਲ ਕਰਦੇ ਆ, ਉਹ ਧਰਮ ਅੱਗੇ ਹੋਰ ਵੱਧ ਜਾਂਦਾ। ਇਹ ਅਤੀ ਜ਼ਰੂਰੀ ਹੈ ਕਿ ਜਿੱਥੇ ਅਸੀਂ ਗੁਰਦੁਆਰੇ ਬਣਾ ਰਹੇ ਹਾਂ, ਵੱਡੇ ਵੱਡੇ ਸਥਾਨ ਨੇ ਸਾਡੇ ਹੋਣੇ ਚਾਹੀਦੇ ਨੇ, ਉੱਥੇ ਗੁਰਦੁਆਰਿਆਂ ਦੇ ਨਾਲ ਨਾਲ ਹੀ ਨਾ ਵਿਦੇਸ਼ਾਂ ਵਿੱਚ ਬੈਠਿਆਂ ਸਾਡੇ ਆਪਣੇ ਸਕੂਲ ਹੋਣੇ ਚਾਹੀਦੇ ਹੈ। ਉਹਨਾਂ ਆਪਣੇ ਸਕੂਲਾਂ ਦੇ ਵਿੱਚ ਅਸੀਂ ਆਪਣਿਆਂ ਬੱਚਿਆਂ ਨੂੰ ਆਪਣਾ ਕਲਚਰ, ਆਪਣਾ ਸਾਹਿਤ, ਆਪਣਾ ਇਤਿਹਾਸ ਉਹ ਦੱਸ ਸਕਦੇ ਹਾਂ। ਗੈਰ ਸਕੂਲਾਂ ਵਿੱਚ ਤਾਂ ਨਹੀਂ ਨਾ ਉਹ ਜਾਣਕਾਰੀ ਮਿਲਣੀ, ਇਹ ਜ਼ਰੂਰੀ ਹੈ। ਚਾਹੇ ਉਹ ਦੇਸ਼ ਦੀ ਗੱਲ ਹੋਵੇ, ਚਾਹੇ ਵਿਦੇਸ਼ ਦੀ ਗੱਲ ਹੋਵੇ, ਜਦੋਂ ਸਿੱਖਾਂ ਦੇ ਆਪਣੇ ਸਕੂਲ ਹੋਣਗੇ, ਆਪਣੇ ਕਾਲਜ ਹੋਣਗੇ, ਉਹਨਾਂ ਵਿੱਚ ਬੱਚਿਆਂ ਨੂੰ ਉਸੇ ਤਰੀਕੇ ਦੀ ਵਿੱਦਿਆ ਦਿੱਤੀ ਜਾਏਗੀ। ਯਹੂਦੀ ਕਾਮਯਾਬ ਕਿਉਂ ਨੇ? ਕਿਉਂਕਿ ਉਹਨਾਂ ਦੇ ਕਾਲਜ ਵੀ ਆਪਣੇ ਨੇ, ਉਹ ਆਪਣੇ ਬੱਚਿਆਂ ਨੂੰ ਯਰੂਸ਼ਲਮ ਭੇਜਦੇ ਆ ਪੜ੍ਹਨ ਵਾਸਤੇ, ਉਹਨਾਂ ਦੇ ਉੱਥੇ ਆਪਣਾ ਕਲਚਰ ਉਹਨਾਂ ਨੂੰ ਸਿਖਾਇਆ ਜਾਂਦਾ, ਵਿੱਦਿਆ ਪੜ੍ਹਾਈ ਜਾਂਦੀ, ਸੰਸਾਰੀ ਵੀ ਅਤੇ ਆਪਣੇ ਧਰਮ ਦੀ ਵਿੱਦਿਆ ਵੀ ਪੜ੍ਹਾਉਂਦੇ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਡੇ ਸਿੱਖ ਰਾਜ ਦੇ ਵਿੱਚ ਇਹ ਬਿਰਤੀ ਰਹੀ ਹੈ ਕਿ ਗੁਰੂ ਘਰਾਂ ਦੇ ਨਾਲ ਨਾਲ ਵਿਦਿਆਲੇ ਹੁੰਦੇ ਸੀ, ਜਿਨ੍ਹਾਂ ਵਿਦਿਆਲਿਆਂ ਦੇ ਵਿੱਚ ਆਪਣੀ ਪੜ੍ਹਾਈ ਪੜ੍ਹਾਈ ਜਾਂਦੀ ਸੀ। ਅੰਗਰੇਜ਼ ਜਦੋਂ ਆਏ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ, ਰਣਜੀਤ ਸਿੰਘ ਅਸੀਂ ਸਕੂਲ ਬਣਾਉਣਾ, ਸਕੂਲ ਵਾਸਤੇ ਉੱਥੇ ਬੱਚਿਆਂ ਨੂੰ ਵਿੱਦਿਆ ਪੜ੍ਹਾਵਾਂਗੇ, ਬਾਹਰ ਦੀ ਵਿੱਦਿਆ ਵੀ ਪੜ੍ਹਾਵਾਂਗੇ, ਤਾਂ ਉਸ ਵੇਲੇ ਉਹਨੇ ਬਹੁਤ ਸਾਰਾ ਪੈਸਾ ਖਰਚ ਕੇ ਕਈ ਪਿੰਡਾਂ 'ਚ ਵੱਡੇ ਵੱਡੇ ਸਕੂਲ ਬਣਵਾਏ। ਪਰ ਜਦੋਂ ਉਹਨੇ ਪੁੱਛਿਆ ਵੀ ਤੁਸੀਂ ਪੜ੍ਹਾਉਣਾ ਕੀ ਹੈ, ਉਹ ਕਹਿੰਦੇ ਪੜ੍ਹਾਵਾਂਗੇ ਤੇ ਅਸੀਂ ਆਪਣੀ ਵਿੱਦਿਆ। ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਮੱਥਾ ਠਣਕਿਆ, ਜੇ ਸਕੂਲ ਇਹਨਾਂ ਦੇ ਨੇ ਤੇ ਤਾਂ ਆਪਣੀ ਈਸਾਈਅਤ ਦੀ ਪੜ੍ਹਾਈ ਪੜ੍ਹਾਉਣਗੇ, ਸਾਡੀ ਗੁਰਮਤਿ ਥੋੜ੍ਹੀ ਪੜ੍ਹਾਉਣਗੇ। ਉਸੇ ਵੇਲੇ ਉਹ ਬੰਦ ਕਰ ਦਿੱਤਾ। ਗੁਰੂ ਘਰਾਂ ਦੇ ਨਾਲ, ਮੰਦਰਾਂ ਦੇ ਨਾਲ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਆਪਣੇ ਵਿਦਿਆਲੇ ਜਿਹੜੇ ਸੀ ਉਹ ਖੋਲ੍ਹੇ ਜਾਂਦੇ। ਉਹਨਾਂ ਵਿਦਿਆਲਿਆਂ ਵਿੱਚ ਸਭ ਤੋਂ ਪ੍ਰਥਮ ਸਿੱਖਾਂ ਦੇ ਬੱਚਿਆਂ ਨੂੰ ਮਾਂ ਬੋਲੀ ਗੁਰਮੁਖੀ ਦੇ ਨਾਲ ਜੋੜਿਆ ਜਾਂਦਾ,
फिर बाकी संसारी विद्या उन्हां नूं पढ़ाई जांदी। खुशी होई है कि इत्थे बच्चे कीर्तन कर रहे हैं, विदेशां च बैठे कोहां दूर अपने मुल्कां तों अपणियां जड़ां तों फिर भी इत्थे आ के अपणियां जड़ां नाल जुड़े है। इस गल लई परिवारां नूं भी वधाई है, गुरु घर दे प्रबंधकां दी भी वधाई है जिहड़े इस तरह के उपराले कर रहे हैं। यह मैं कोई लीपा पोची नहीं कर रहा भी मैं प्रबंधकों की सोभा करांगा तो अगले साल मैनू सद लैणगे। गुरु साहब की हजूरी विच बैठे जो मैं अनुभव किया वह दस रहा। अगले साल बुलाण ना बुलाण वह मेरे मन का कोई फुरना नहीं है। जो भला करे उन्हू सलाउना भला है। मैं अक्सर संगत विच नॉर्थ अमेरिका विच पूरे च विचरीदा है तो जदों पंजाब दे विच सिखी दे गढ़ की गल हुंदी है ना भी सिखी दा गढ़ कित्थे है पंजाब च, ते सिखी दा गढ़ पूरे पंजाब दे विच पटियाला मन्निया जांदा। पटियाला तां मन्निया जांदा सिखी दा गढ़ कि उत्थे बहुत सारे गुरमत समागम हुंदे वड्डे वड्डे, उन्हां समागमां च संगतां जुड़दियां अमृत संचार हुंदे। तो जे पूरे नॉर्थ अमेरिका दे विच जे मैं सिखी दे गढ़ की गल करां तो कोई अतकथनी नहीं है, वो ये स्थान है कैलगिरी है। जिन्नी भावना इस इलाके की कैलगिरी की संगत विच गुरु साहब जी प्रति श्रद्धा है प्रेम है वो पूरे नॉर्थ अमेरिका च होर भी बहुत स्थानों ते हाजरी भरी दी है। उन्हां अंदर वो भावना जिहड़ी प्रबल भारत खंड की भूमि ते वेखी जाती है वो नज़र नहीं आती। तो योग उपराले इत्थे गुरबाणी की संथ्या होनी, बच्चों नूं गुरमुखी सिखाउणी, कीर्तन सिखाउणा, यह विद्या की परपाटी इस स्थान ते चल रही है ते चलदी रहे। बच्चे कीर्तन कर रहे सन, पावन शब्द गा रहे सन, राम जपो जी ऐसे ऐसे ध्रुव प्रहलाद जप्यो हर जैसे। राम का मतलब गुरबाणी में राम बहुत वेरी आया, कई थावां ते राम का अर्थ है दशरथ का पुत्र। जिथे दशरथ का पुत्र है उत्थे राजा राम चंद लिखिया। हुण ध्रुव जी जिस समय च प्रगट हुंदे है, प्रहलाद जी जिस समय च प्रगट हुंदे है, उस समय त्रेता युग नहीं है, सतयुग का समय। तो सतयुग के समय तो भगवान रामचंद्र जी नहीं सन। फिर उत्थे जेड़े राम नूं जप रहे ने केड़ा दशरथ का पुत्र नहीं, उत्थे वो जिस राम नूं जप रहे ने उहनूं जप रहे ने जो सर्व थाई रमिया होया, घट घट विच रमिया होया, जर्रे जर्रे विच रमिया होया। राम का मतलब रमिया होया, जो जर्रे जर्रे विच कण कण विच रमिया होया उन्हूं कहिंदे ने राम। नाम जपण दे कई तरीके साधु दसदे। गुरु नानक साहब दे पंथ दीआं बेअंत जथेबंदियां ने, बेअंत संप्रदावां ने। गुरु नानक साहब दे घर की विलखणता है भी इहदे विच टकसाला भी ने, इहदे विच निर्मले भी ने, इहदे विच उदासी भी ने, इहदे विच निहंग सिंह भी ने, इहदे विच अखंड कीर्तनी जथे भी ने, इहदे विच मिशनरी कॉलेज वाले वीर भी ने, सारे ही ने, योगदान सारे ही पा रहे भी गुरु साहब के पंथ च वाधा होवे। गुरु पातशाह जी के घर की विलखणता ते सारे भजन करते हैं। अखंड कीर्तनी जथे का वो गुरमंत्र, कार सेवा वाले महापुरख, जिहड़ी कार सेवा संपर्दा है एक संपर्दा। बाबा बीरम दास जी बदोची वाले महापुरख होए। बदोची एक छोटा जिहा पिंड है पटियाले दे नेड़े है, उत्थों दे महापुरख होए बाबा बीरम दास जी। बाबा बीरम दास जी दे पास बाबा गुरमुख सिंह जी पटियाले वाले जिथों कार सेवा शुरू हुई वह आए। बाबा बीरम दास जी किरती सिख से, उदासी महात्मा से, ते वाण वटदे सारा दिन, वाण वट के बेचदे, उहदे जिहड़े पैसे आउंदे उहदा लंगर ला दिंदे।
ਬੜੀ ਬੰਦਗੀ ਵਾਲੇ ਰੂਹ ਸੀ ਤੇ 5 ਪੈਸੇ ਸੀ ਉਹਨਾਂ ਦੇ ਹੱਥ ਵਿੱਚ। ਜਦੋਂ ਬਾਬਾ ਗੁਰਮੁਖ ਸਿੰਘ ਜੀ ਕੋਲ ਆਏ ਤੇ ਬਾਬਾ ਬੀਰਮਦਾਸ ਜੀ ਨੇ ਉਹ 5 ਪੈਸੇ ਬਾਬਾ ਗੁਰਮੁਖ ਸਿੰਘ ਨੂੰ ਦਿੱਤੇ ਤੇ ਆਖਿਆ, ਗੁਰਮੁਖ ਸਿੰਘ ਤੈਨੂੰ ਗੁਰੂ ਨਾਨਕ ਸਾਹਿਬ ਨੇ ਭੇਜਿਆ ਸੰਸਾਰ 'ਚ, ਸਾਰਿਆਂ ਦੀ ਕੋਈ ਨਾ ਕੋਈ ਡਿਊਟੀ ਲਾਈ ਹੁੰਦੀ, ਤੇਰੀ ਡਿਊਟੀ ਇਹ ਲੱਗੀ ਹੈ ਪਰਮੇਸ਼ਰ ਦੇ ਨਿਰੰਕਾਰ ਦੇ ਘਰੋਂ ਕਿ ਤੂੰ ਗੁਰਧਾਮਾਂ ਦੀ ਸੇਵਾ ਕਰ, ਗੁਰੂ ਘਰ ਦੀਆਂ ਇਮਾਰਤਾਂ ਜਿਹੜੀਆਂ ਉਹ ਬਣਾ, ਗੁਰੂ ਸਾਹਿਬ ਦੇ ਦਰਬਾਰ ਬਣਾ। ਉਹ 5 ਪੈਸੇ ਲੈ ਕੇ ਬਾਬਾ ਗੁਰਮੁਖ ਸਿੰਘ ਜੀ ਨੇ ਕਾਰ ਸੇਵਾ ਸ਼ੁਰੂ ਕੀਤੀ ਕਿਤਨੇ ਸਥਾਨ। ਹਾਂ, ਇਹ ਗੱਲ ਵੱਖਰੀ ਹੈ ਕਿ ਕਈ ਵਾਰੀ ਕਾਰ ਸੇਵਾ ਦੇ ਨਾਂ ਨਾਲ ਬਹੁਤ ਸਾਰੀਆਂ ਸਾਡੀਆਂ ਇਤਿਹਾਸਕ ਨਿਸ਼ਾਨੀਆਂ ਸਮਾਪਤ ਕੀਤੀਆਂ ਗਈਆਂ, ਉਹ ਗਲਤ ਹੋਇਆ। ਜੋ ਗਲਤੀ ਹੋਈ ਉਹ ਵੀ ਸਾਨੂੰ ਵਿਚਾਰਨੀ ਚਾਹੀਦੀ ਹੈ, ਜੋ ਚੰਗਾ ਹੋਇਆ ਉਹ ਵੀ ਵਿਚਾਰਨਾ ਚਾਹੀਦਾ। ਮੈਂ ਰਾਜਸਥਾਨ ਦੇ ਇਲਾਕੇ 'ਚ ਜਾਂਦਾ ਹਾਂ, ਉੱਧਰ ਜਦੋਂ ਜੈਸਲਮੇਰ ਵੱਲ ਗਏ ਉੱਥੇ ਇੱਕ ਪੋਖਰਨ ਸ਼ਹਿਰ ਆਉਂਦਾ, ਉੱਥੇ ਕੋਈ ਸਿੱਖ ਨਹੀਂ ਹੈ, ਗੁਰਦੁਆਰਾ ਬੜਾ ਸੁੰਦਰ ਬਣਿਆ ਹੋਇਆ ਤੇ ਇਤਿਹਾਸਕ ਸਥਾਨ ਹੈ ਉਹ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਅੱਕ ਦੀਆਂ ਜਿਹੜੀਆਂ ਅੰਬੀਆਂ ਹੁੰਦੀਆਂ ਕੌੜੀਆਂ ਉਹ ਮਿੱਠੀਆਂ ਕਰਕੇ ਛਕਾਈਆਂ ਸੀ, ਉਸ ਸਥਾਨ ਦਾ ਇਤਿਹਾਸ। ਬੜਾ ਸੁੰਦਰ ਦਰਬਾਰ ਕਮਰੇ, ਤੂੰ ਜਿੱਥੇ, ਇਹ ਵੀ ਤਾਂ ਕਾਰ ਸੇਵਾ ਦੀ ਮਹੱਤਤਾ ਹੈ ਨਾ, ਵੀ ਜਿੱਥੇ ਕੋਈ ਸਿੱਖ ਨਹੀਂ ਉੱਥੇ ਵੀ ਜਾ ਕੇ ਗੁਰਧਾਮ ਬਣਾਏ, ਗੁਰੂ ਅਸਥਾਨ ਬਣਾਏ। ਪਰ ਜਿੱਥੇ ਹੋ ਸਕਦਾ ਸੀ ਕਿ ਪੁਰਾਣੀਆਂ ਨਿਸ਼ਾਨੀਆਂ ਇਤਿਹਾਸ ਦੀਆਂ ਸਾਂਭੀਆਂ ਜਾ ਸਕਦੀਆਂ, ਚਮਕੌਰ ਦੀ ਗੜੀ ਸਾਂਭੀ ਜਾ ਸਕਦੀ ਸੀ, ਸਾਡੇ ਬਜ਼ੁਰਗਾਂ ਨੇ ਦਰਸ਼ਨ ਕੀਤੇ ਆ ਚਮਕੌਰ ਦੀ ਕੱਚੀ ਗੜੀ ਦੇ, ਠੰਡਾ ਬੁਰਜ ਸਾਂਭਿਆ ਜਾ ਸਕਦਾ ਸੀ, ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਜਿਹੜੀਆਂ ਢਾ ਕੇ ਉਹਨਾਂ ਦੀਆਂ ਥਾਵਾਂ 'ਤੇ ਨਵੀਆਂ ਇਮਾਰਤਾਂ ਬਣਾਈਆਂ ਉਹ ਸਾਂਭੀਆਂ ਜਾ ਸਕਦੀਆਂ ਸੀ, ਉਹ ਪਤਾ ਨਹੀਂ ਕਿਹੜੀ ਨੀਤੀ ਤਹਿਤ ਜਾਣ ਭੋਲ ਪੁਣੇ ਦੇ ਵਿੱਚ ਸਮਾਪਤ ਕਰ ਦਿੱਤੀਆਂ ਗਈਆਂ, ਉਹਦਾ ਨੁਕਸਾਨ ਵੀ ਹੋਇਆ। ਹੁਣ ਸੰਗਤ ਸੁਚੇਤ ਹੋ ਗਈ, ਸਾਵਧਾਨ ਹੋ ਗਈ, ਹੁਣ ਕੋਈ ਪੁਰਾਣੀ ਚੀਜ਼ ਨੂੰ ਛੇਤੀ ਕਿਤੇ ਹੱਥ ਪਾਉਣ ਤੇ ਸੰਗਤ ਜਾਗਰਤ ਹੋ ਜਾਂਦੀ ਹੈ। ਕਾਰ ਸੇਵਾ ਸੰਪਰਦਾਏ ਵਿੱਚ ਨਾਮ ਜਪਦੇ ਆ ਉਹ ਅੰਮ੍ਰਿਤ ਵੇਲੇ ਹੇਕ ਲਾ ਕੇ ਬੜੀ ਉੱਚੀ ਆਵਾਜ਼ ਵਿੱਚ ਸਤਨਾਮ ਵਾਹਿਗੁਰੂ ਏਦਾਂ ਜਪਦੇ ਆ, ਸ਼ਾਮ ਨੂੰ ਜਪਦੇ ਆ। ਸਾਰੀਆਂ ਸੰਪਰਦਾਵਾਂ ਨਾਮ ਜਪਣ ਦੇ ਉੱਤੇ ਜ਼ੋਰ ਦਿੰਦੀ ਕਿ ਰਾਮ ਜਪੋ ਜੀ, ਐਸੇ ਐਸੇ ਜਪੋ, ਇਸ ਤਰ੍ਹਾਂ। ਤਰੀਕੇ ਸਾਰਿਆਂ ਦੇ ਵੱਖੋ ਵੱਖਰੇ ਹੋ ਸਕਦੇ ਆ, ਪਰ ਜਪਣਾ ਕਿਵੇਂ ਹੈ ਉਹਦਾ ਤਰੀਕਾ ਸਤਿਗੁਰੂ ਜੀ ਨੇ ਗੁਰਬਾਣੀ 'ਚ ਸਾਨੂੰ ਦੱਸਿਆ ਕਿ ਨਾਮ ਕਿਵੇਂ ਜਪਣਾ, ਉਹਦਾ ਤਰੀਕਾ ਕੀ ਹੈ। ਜਦੋਂ ਗੁਰਦੇਵ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਰਸਨਾ ਨਾਲ ਜਪ ਕੇ ਕੰਨਾਂ ਨਾਲ ਸੁਣਦਾ, ਇਹਨੂੰ ਧਿਆਨ ਇਕਾਗਰਤਾ, ਧਿਆਨ ਦੀ ਇਕਾਗਰਤਾ ਇਹਦੇ ਨਾਲ ਬਣਦੀ ਹੈ। ਜਦੋਂ ਰਸਨਾ ਨਾਲ ਜਪ ਕੇ ਕੰਨਾਂ ਨਾਲ ਸੁਣੋਗੇ ਧਿਆਨ ਇਕਾਗਰ ਹੁੰਦਾ, ਸੁਰਤ ਇਕਾਗਰ ਹੁੰਦੀ। ਸੁਰਤ ਜਿੰਨੀ ਇਕਾਗਰ ਹੋਵੇਗੀ ਅੰਦਰ ਉਤਨੀ ਜ਼ਿਆਦਾ ਡੂੰਘਾਈ ਵਿੱਚ ਪਹੁੰਚ ਸਕਦੇ ਹਾਂ, ਆਪਣੇ ਆਪ ਦੀ ਖੋਜ ਕਰ ਸਕਦੇ ਹਾਂ। ਸਤਿਗੁਰੂ ਜੀ ਫਰਮਾਉਂਦੇ ਵੀ ਜਪੋ ਇਸ ਤਰ੍ਹਾਂ ਜਿਵੇਂ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ। ਜਦੋਂ ਭਗਤ ਪ੍ਰਹਿਲਾਦ ਦੀ ਗੱਲ ਆਉਂਦੀ ਹੈ ਤਾਂ ਕੈਸਾ ਭਜਨ ਕੀਤਾ ਕਿ ਸੱਕਾ ਪਿਓ ਦੁਸ਼ਮਣ ਬਣ ਗਿਆ। ਪਰ ਵੇਖੋ ਭਾਰਤੀ ਸਾਹਿਤ ਕਿੰਨਾ ਉੱਚਾ। ਕਲਗੀਧਰ ਜੀ ਨੇ ਪ੍ਰਹਿਲਾਦ ਦੀ ਸਾਖੀ ਦਸਮ ਬਾਣੀ 'ਚ ਲਿਖੀ। ਗੁਰਬਾਣੀ ਦੇ ਵਿੱਚ ਟੂਕ ਮਾਤਰ ਹੀ ਆਉਂਦਾ ਵੀ ਜਿਵੇਂ ਹਰਣਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਜਾਂ ਸੰਡੇ ਮਰਕੇ ਦੀ ਸਾਖੀ ਆਉਂਦੀ ਹੈ ਵੀ ਉਹ ਪੜਾਉਂਦੇ ਸੀ ਪ੍ਰਹਿਲਾਦ ਨੂੰ। ਤਾਂ ਉਹ ਬਚਨ ਚੱਲਦੇ ਆ, ਪਰ ਕਲਗੀਧਰ ਜੀ ਨੇ ਇੱਥੇ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ। ਕਹਿੰਦੇ ਜਿਸ ਵੇਲੇ ਪਿਓ ਦੁਸ਼ਮਣ ਬਣ ਗਿਆ, ਉਹਨੇ ਮਾਰਨ ਦਾ ਯਤਨ ਕੀਤਾ ਪ੍ਰਹਿਲਾਦ ਨੂੰ, ਕਦੇ ਅੱਗ 'ਚ ਝੋਂਕ ਕੇ, ਕਦੇ ਜ਼ਹਿਰ ਦੇ ਕੇ, ਕਦੇ ਪੱਥਰ ਛਾਤੀ 'ਤੇ ਰੱਖ ਕੇ ਪਾਣੀ 'ਚ ਡੋਬ ਕੇ, ਕਦੇ ਪਹਾੜ ਤੋਂ ਸੁੱਟ ਕੇ, ਬੜੇ ਯਤਨ ਕੀਤੇ। ਪਰ ਜਿਹਦਾ ਪਰਮੇਸ਼ਰ ਰਾਖਾ ਹੋਵੇ ਉਹਨੂੰ ਕੌਣ ਮਾਰੇ, ਜਿਸ ਦਾ ਸਾਹਿਬ ਡਾਢਾ ਹੋਵੇ ਤਿਸਨੋ ਮਾਰ ਨਾ ਸਕੇ ਕੋਈ। ਜਿਹਦਾ ਸਾਹਿਬ ਡਾਢਾ ਹੋਵੇ ਉਹਨੂੰ ਕੌਣ ਮਾਰ ਸਕਦਾ।
तीन चीजा देश काल वस्तु जो तिने कठिया ना हो मौत नहीं आ सकती, जे तिना चो एक मिस है तो मौत नहीं आ सकती, जे तिने आ गई तो कोई बचा नहीं सकता। अखीरली प्रीक्षा अकाल पुरख ने खेड वरताई भी सामने थम तपदा होया, कहते इन जफा पाना प्रहलाद दस तू कहना मेरा रब सार्या च है, मेरा राम सार्या च है, किस थम च है? भगत प्रहलाद जी कहते हां मेरा रब मेरा भगवान ये भी है। तलवार लैके मारन लगा, कहता हूं इस थम चो प्रगट होके बचाऊ तेनू? भगत प्रहलाद जी कहते हां बचाऊ। उसे थम नू पाड़ के नरसिंह जी जन्म लेंदे, नरसिंह आउंदे भगवान और हरनाक्ष नू मारदे। कलगीधर जी ने बचन लिखे है कि जिस वेले हरनाक्ष नू मारिया ते बड़ा विकराल रूप नरसिंह दा, देवते कंबन लग पे, डरन लग पे भी इन्ना विकराल रूप, वो विकराल रूप अपने भगत नू दुख देने वाले नू मारन वास्ते धारिया सी, क्योंकि जो जो तुमरे भगत दुखाए वह तत्काल तुम मारा। जेड़े परमेश्वर दे भगतां नू दुख दिंदे आ वाहिगुरु उहनां नू छड्डदा थोड़ी है, उहनां दा काल बणदा। जिस वेले कहिंदे नरसिंह ने विकराल रूप धारण कीता, देवते कंब के डर के भगत प्रहलाद कोल आए ते कहण लगे प्रहलाद जी तुसी भगवान नरसिंह कोल जाओ ते इहनां दा गुस्सा शांत करो। कहिंदे भगत प्रहलाद जी कोल गए, कहिंदे नरसिंह ने भगत प्रहलाद नू गोद च बिठाया ते एकदम गुस्सा शांत हो गया ते जीभ नाल चट्टण लग पए भगत प्रहलाद। ते कहिंदे प्रहलाद मंग की चाहीदा? वेखो पुत्र भाव किहो जिहा होना चाहीदा, अपने मां बाप प्रति एक बच्चे नू किस तरह का वफादार होना चाहीदा साखी चो पता लगता। प्यो मारना चाहुंदा पुत्त नू, पांच साल का बच्चा, छे साल का, उहनू कई बारी मारन का यतन किया, पर पुत्र अपने प्यो वास्ते की मंगदा? वरना तो सीगा ही एक ना एक दिन पुत्र कह रहा भगवान नू नरसिंह नू, कहंदे हे भगवान मेरा पिता जैसा भी सी मेरा पिता मेरा जन्मदाता है, उहने मैनू जन्म दिता, यह कृपा कर के उहनू मुक्ति दे दई। ते भगवान प्रसन्न होए कहण लगे कले ओ नहीं प्रहलाद तेरिया इक्की कुल्ला तर गया। प्रहलाद गुरबाणी का महावाक है श्री गुरु ग्रंथ साहब जी का, प्रहलाद जन इक्की ही कुल उधारे, इक्की कुल्ला। प्यो मारना चाहता पुत नू, कई बारी यतन कर बैठा, पर पुत्र दे मन च संकल्प है भी मेरे पिता दी भी कल्याण होवे उहदा भला। पुत्र का मतलब ही यह है, पू नाम नरक दा है, तर नाम तारण दा है, पुत ओ है जेड़ा अपने मां बाप दी कल्याण ते भला चाहे। इत्थे दा मां बाप पाल दे है, परवरिश कर दे है, अपना पेट कट कट के अपने बच्चियां दे पेट भर दे है, ते जो बच्चे उडारू हो जान ते आखण ये ते तुहाडी जिम्मेवारी सी, तुसी सानू जम्मिया ते पालिया ते ते तुहाडा काम सी। खालसा जी विद्वाना ने इथों तक कथन किया भी मां बाप सिर्फ जन्म दे के भावें सुट देन, उहदी कोई परवरिश ना करन, तां भी उस बच्चे दे सिर ते अपने मां बाप दा ऋण है भी उन्होंने जन्म दिता करजा। ते जिस मां बाप ने अपना हिस्सा पेट दा अपना पेट कट के बच्चियां नू पालिया होवे, कल नू उही बच्चे आखण कि चल बापू तेनू बिरध आश्रम छड्ड आईए, विदेशों में तो सुनी दे सी, हुण देश विच भी पंजाब दे विच भी बहुत सारे बिरध आश्रम बनन लग पए है, ये हवा चल पई है। ये बड़ा वड्डा निगार है जिहड़ा साडे समाज का हिस्सा नहीं सी। साडे समाज दे विच तां इह साखियां सुनाईयां जांदियां रहियां, जे प्यो ने कहता पुत नू जा तेनू 14 साल का बनवास है, ते पुत्र ने अगो यह नहीं आख्या भी बापू मैं क्यों जावा 14 साल का बनवास कट्टन, गल तू अपनी घरवाली के कही ने की दशरथ ने

ਦਸਵੀਂ ਵਾਰ ਦੇ ਵਿੱਚ ਜਿਹੜੀ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਹੈ ਨਾ, ਉਹ ਭਗਤਾਂ ਦੀ ਵਾਰ ਹੈ। ਉਹਦੇ ਵਿੱਚ ਸਾਰੇ ਭਗਤਾਂ ਤੋਂ ਉਹਨਾਂ ਨੇ ਜ਼ਿਕਰ ਕੀਤਾ, ਕਬੀਰ ਜੀ ਦਾ, ਸੈਣ ਜੀ ਦਾ, ਰਵਿਦਾਸ ਜੀ ਦਾ। ਇਸੇ ਤਰ੍ਹਾਂ ਉਸੇ ਵਿੱਚ ਭਗਤ ਪ੍ਰਹਿਲਾਦ ਜੀ ਦਾ ਵੀ ਤੇ ਭਗਤ ਧਰੂ ਜੀ ਦਾ ਵੀ ਜ਼ਿਕਰ ਕੀਤਾ। ਧਰੂ ਭਗਤ ਦੀ ਸਾਖੀ ਲਿਖਦਿਆਂ ਉਹ ਕਹਿੰਦੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਖੜ ਉਠਾਲਿਆ, ਮਨ ਵਿੱਚ ਰੋਸ ਬਤਰੇਈ ਕੀਤਾ। 5 ਸਾਲ ਦਾ ਬੱਚਾ ਧਰੂ ਹੱਸਦਾ ਖੇਡਦਾ ਘਰ ਆਇਆ, ਪਿਓ ਸੀ ਉਹਦਾ ਉਤਾਨ ਪਾਦ, ਉਹਦੀ ਗੋਦੀ 'ਚ ਆ ਬੈਠਾ ਤੇ ਲਾਗੇ ਮਤਰੇਈ ਮਾਂ ਬੈਠੀ ਸੀ। ਉਹਨੇ ਬੜਾ ਗੁੱਸਾ ਕੀਤਾ ਤੇ 5 ਸਾਲ ਦੇ ਬੱਚੇ ਦੀ ਬਾਂਹ ਫੜੀ ਤੇ ਕਹਿੰਦੀ, ਉੱਠ ਇੱਥੋਂ, ਜੇ ਪਿਓ ਦੀ ਗੋਦੀ 'ਚ ਬਹਿਣਾ ਸੀ ਤਾਂ ਮੇਰੀ ਕੁੱਖੋਂ ਜੰਮਦਾ। ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮਤਰੇਈ ਮਾਂ। ਉਹਨੇ ਬੜਾ ਗੁੱਸਾ ਬਣਾਇਆ, ਨਿਕਲ ਇੱਥੋਂ। ਹੁਣ 5 ਸਾਲ ਦੇ ਬੱਚੇ ਨੂੰ ਜਦੋਂ ਪਿਓ ਦੀ ਗੋਦ 'ਚ ਉਠਾਇਆ ਹੋਵੇ ਤੇ ਉਹ ਰੋਂਦਾ, ਕੁਰਲਾਉਂਦਾ, ਸਿਸਕੀਆਂ ਲੈਂਦਾ। ਆਪਣੀ ਮਾਂ ਕੋਲ ਆਇਆ, ਜਿਹੜੀ ਉਹਨੂੰ ਜਨਮ ਦੇਣ ਵਾਲੀ ਸੀ, ਆਇਆ ਤੇ ਆ ਕੇ ਆਪਣੀ ਮਾਂ ਨੂੰ ਕਹਿੰਦਾ, ਡੱਡੋ ਲਿੱਕਾ ਮਾਂ ਪੁੱਛੈ, ਹਟ ਲਓ, ਹਟਕੋਰੇ ਲੈਂਦਾ, ਜਿਵੇਂ ਬੱਚੇ ਰੋ ਕੇ ਸਾਹ ਬੰਨ ਲੈਂਦੇ ਆ ਤੇ ਹਟਕੋਰੇ ਲੈਂਦਾ, ਡੱਡੋ ਲਿੱਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿ ਸਰਿਤਾ, ਮਾਂ ਤੂੰ ਰਾਣੀ ਹੈ ਕਿ ਨੌਕਰ ਰਾਣੀ ਹੈ। ਤੇ ਮਾਂ ਵੀ ਅੱਗੋਂ ਬੜੀ ਸਿਆਣੀ ਸੀ, ਉਹ ਮਾਂ ਜਿਹੜੀ ਚਾਹੁੰਦੀ ਸੀ ਵੀ ਮੇਰਾ ਬੱਚਾ ਉਸਾਰੂ ਬਿਰਤੀ ਵਾਲਾ ਹੋਵੇ, ਮੈਂ ਇਹਦੇ 'ਚ ਨਫ਼ਰਤ ਦਾ ਬੀਜ ਨਾ ਬੀਜਾਂ। ਤੇ ਉਹ ਸਿਆਣੀ ਮਾਂ ਨੇ ਅੱਗੋਂ ਪੁੱਛੇ ਬਈ ਬਚਨ ਗਿਆ, ਕਹਿਣ ਲੱਗੀ, ਪੁੱਤਰਾ ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਤਾ। ਮੈਂ ਜਨਮ ਕਰਕੇ ਰਾਣੇ ਦੇ ਰਾਜਿਆਂ ਦੇ ਘਰ ਜੰਮੀ, ਰਾਜੇ ਨੂੰ ਵਿਆਹੀ ਗਈ, ਪਰ ਮੇਰੇ ਕਰਮ ਚੰਗੇ ਨਹੀਂ ਸੀ, ਜਿਸ ਕਰਕੇ ਹਾਲਾਤ ਨੌਕਰ ਰਾਣੀਆਂ ਵਾਲੇ ਹੈ। ਮੈਂ ਭਗਤੀ ਨਹੀਂ ਕੀਤੀ, ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਸ਼ਾਇਦ ਕੋਈ ਸੰਸਾਰੀ ਮਾਂ ਹੁੰਦੀ ਤੇ ਸੰਸਾਰੀ ਮਾਂ ਆਪਣੇ ਪੁੱਤ ਨੂੰ ਰੋਂਦੇ ਨੂੰ ਪੁੱਛਦੀ ਵੀ ਕੀ ਗੱਲ। ਉਹ ਅੱਗੋਂ ਦੱਸਦਾ ਵੀ ਇਉਂ ਮਤਰੇਈ ਮਾਂ ਨੇ ਪਿਓ ਦੀ ਗੋਦੋਂ ਉਠਾਇਆ, ਤੇ ਸੰਸਾਰੀ ਮਾਂ ਸ਼ਾਇਦ ਇਹ ਕਹਿੰਦੀ ਵੀ ਮੇਰੀ ਸੌਕਣ ਨੇ ਜਦੋਂ ਤੈਨੂੰ ਤੇਰੇ ਪਿਓ ਦੀ ਗੋਦ 'ਚ ਉਠਾਇਆ, ਤੈਨੂੰ ਲਾਗੇ ਇੱਟ ਨਹੀਂ ਦਿੱਸੀ, ਚੁੱਕ ਕੇ ਮਾਰਦਾ ਉਹਦੇ ਸਿਰ 'ਚ ਤੇ ਸਿਰ ਪਾੜ ਦਿੰਦਾ। ਪਰ ਉਹ ਸਿਆਣੀ ਮਾਂ ਸੀ, ਉਹਨੇ ਆਖਿਆ ਮੈਂ ਆਪਣੇ ਬੱਚੇ ਅੰਦਰ ਨਫ਼ਰਤ ਦਾ ਬੀਜ ਨਹੀਂ ਬੀਜਣਾ। ਸਿਆਣੇ ਮਾਂ ਬਾਪ ਕਦੇ ਆਪਣੇ ਬੱਚਿਆਂ ਅੰਦਰ ਨਫ਼ਰਤ ਦਾ ਬੀਜ ਨਹੀਂ ਬੀਜਦੇ। ਕਈ ਵਾਰੀ ਆਪੋ ਵਿੱਚ ਚਾਚੇ ਤਾਇਆਂ ਦੀ, ਕੋਈ ਰਿਸ਼ਤੇਦਾਰਾਂ ਦੀ, ਕੋਈ ਮਾਮੇ ਫੁੱਫੀਆਂ ਦੀ ਕੋਈ ਹੋ ਜਾਂਦੀ ਹੈ ਸੰਸਾਰ ਵਿੱਚ ਮਾੜੀ ਮੋਟੀ ਨੋਕ ਝੋਕ, ਤੇ ਕਈ ਮਾਂ ਬਾਪ ਐਸੇ ਵੀ ਵੇਖੇ ਜਾਂਦੇ ਆ ਸੰਸਾਰ ਵਿੱਚ ਜਿਹੜੇ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਰੋਕਦੇ, ਖਬਰਦਾਰ ਜੇ ਤਾਏ ਦੇ ਘਰ ਗਿਆ ਤੇਰੀਆਂ ਲੱਤਾਂ ਤੋੜ ਦੂੰ, ਖਬਰਦਾਰ ਜੇ ਚਾਚੇ ਦੇ ਘਰ ਗਿਆ। ਜਦੋਂ ਇਹ ਗੱਲਾਂ ਹੁੰਦੀਆਂ ਫਿਰ ਉਹਨਾਂ ਬੱਚਿਆਂ ਦੇ ਵਿੱਚ ਉਹੀ ਨਫ਼ਰਤ ਦੇ ਬੀਜ ਬੀਜੇ ਜਾਂਦੇ ਆ। ਉਹ ਨਫ਼ਰਤ ਫਿਰ ਅੱਗੇ ਵੱਧਦੀ ਹੈ, ਘਟਦੀ ਥੋੜ੍ਹੀ ਹੈ। ਤੇ ਰਿਸ਼ਤੇਦਾਰੀਆਂ ਟੁੱਟਦੀਆਂ ਨਹੀਂ ਵੀ, ਸਾਲ 6 ਮਹੀਨਿਆਂ ਬਾਅਦ ਫਿਰ ਜੱਫੀਆਂ ਤਾਂ ਪੈ ਹੀ ਜਾਂਦੀਆਂ ਹੁੰਦੀਆਂ, ਪਰ ਬੱਚਿਆਂ ਨੂੰ ਤਾਂ ਉਹ ਸੰਸਕਾਰ ਦੇ ਤੇ ਨਾ ਨਫ਼ਰਤ ਦੇ। ਸਿਆਣੇ ਮਾਂ ਬਾਪ ਕਹਿੰਦੇ ਸਾਡਾ ਮਨ ਮੁਟਾਵ ਹੈ, ਬੱਚਿਆਂ ਦਾ ਥੋੜ੍ਹੀ ਹੈ, ਜਾਓ ਆਓ ਭਾਈ, ਤੁਹਾਡਾ ਚਾਚੇ ਦਾ ਘਰ ਹੈ, ਤਾਏ ਦਾ ਘਰ ਹੈ, ਮਾਮੇ ਦਾ, ਫੁੱਫੀ ਦਾ ਘਰ ਹੈ, ਜਾ ਕੇ ਵਿਚਰੋ। ਸਿਆਣੇ ਮਾਂ ਬਾਪ ਇਹ ਬਿਰਤੀ ਰੱਖਦੇ ਆ, ਪਰ ਸਾਡੇ ਤਾਂ ਪੀੜ੍ਹੀਆਂ ਤਾਂ ਹੀ ਨਫ਼ਰਤ ਲੈ ਕੇ ਜਾਂਦੇ। ਸਿਆਣੀ ਮਾਂ ਸੀ, ਉਹਨੇ ਆਖਿਆ ਪੁੱਤਰਾ ਮੈਂ ਰਾਣੀ ਹਾਂ ਪਰ ਭਗਤੀ ਨਹੀਂ ਕੀਤੀ, ਜਿਸ ਕਰਕੇ ਦਸ਼ਾ ਨੌਕਰ ਰਾਣੀਆਂ ਵਾਲੀ। ਫਿਰ ਪੁੱਛਦਾ ਮਾਂ ਇਹ ਜਿਹੜਾ ਰਾਜ ਭਾਗ ਹੈ ਇਹ ਤਾਮ ਝਾਮ ਕਿਵੇਂ ਮਿਲਦਾ, ਇਹਦੇ ਲਈ ਕੀ ਕਰਨਾ ਪੈਂਦਾ। ਉਹਨੇ ਇਹ ਵੀ ਨਹੀਂ ਆਖਿਆ ਵੀ ਇਹਦੇ ਲਈ ਰਾਜਨੀਤੀ ਪੜ੍ਹਨੀ ਪੈਂਦੀ ਹੈ, ਇਹਦੇ ਲਈ ਪੂਰਨ ਤੌਰ ਤੇ ਸ਼ਤਰੰਜ ਖੇਡਣੇ ਪੈਂਦੇ ਆ, ਚਲਾਕੀਆਂ ਚਤਰਾਈਆਂ ਕਰਨੀਆਂ ਪੈਂਦੀਆਂ, ਰਾਜ ਭਾਗ ਤਾਂ ਮਿਲਦੇ ਆ। ਸਿਆਣੀ ਮਾਂ ਸੀ, ਜਦੋਂ ਇਹਨੇ ਪੁੱਛਿਆ ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਬੀਤਾ, ਮਾਂ ਐਸਾ ਕਿਹੜਾ ਉੱਦਮ ਕਰਾਂ ਕਿ ਮੈਨੂੰ ਰਾਜ ਮਿਲ ਜੇ ਤੇ ਦੁਸ਼ਮਣ ਮਿੱਤਰ ਬਣ ਜਾਣ। ਤਾਂ ਅੱਗੋਂ ਸਿਆਣੀ ਮਾਂ ਕਹਿੰਦੀ ਆਪਣੇ ਪੁੱਤ ਨੂੰ, ਪੁੱਤ ਪਰਮੇਸ਼ਰ ਆਰਾਧਿਆ ਜਿੰਦੂ ਹੋਈਆ ਪਤਤ ਪੁਨੀਤਾ, ਰੱਬ ਦੀ ਆਰਾਧਨਾ ਕਰੀਏ ਤੇ ਪਤਤਾਂ ਤੋਂ ਪੁਨੀਤ ਹੋ ਜਾਈਦਾ। ਮੇਰਾ ਪੁੱਤਰਾ ਭਗਤੀ

ਕਰੇਗਾ ਤੇ ਰਾਜ ਭਾਗ ਪਿੱਛੇ ਦੌੜੇ ਫਿਰਨਗੇ। ਅੱਛਾ ਬਾਤ ਆ। ਕਰਨ ਚੱਲਿਆ ਬਾਹਰ ਤਪ, ਮਨ ਬੈਰਾਗੀ ਹੋਇਆ ਤੀਤਾ। ਉਸੇ ਵੇਲੇ ਮਨ ਚ ਬੈਰਾਗ ਆਇਆ, ਚਲੋ ਮਨਾ ਭਗਤੀ ਕਰੀਏ। ਪਿੱਛੋਂ ਪਿਓ ਨੇ ਸੱਦ ਲਿਆ, ਪਿੱਛੋਂ ਰਾਜੇ ਸੱਦਿਆ। ਜਦੋਂ ਤੁਰਿਆ ਹੀ ਤੇ ਪਿਓ ਨੇ ਸੱਦਿਆ, ਪੁੱਤਰਾ ਕਿਉਂ ਜਾਣਾ? ਕਹਿੰਦਾ ਰਾਜ ਮਿਲੇਗਾ, ਭਗਤੀ ਕਰਾਂਗਾ। ਕਹਿੰਦਾ ਅੱਧਾ ਰਾਜ ਤੂੰ ਹੁਣੇ ਸਾਂਭ ਲੈ। ਤੇ ਸੋਚਦਾ ਵੀ ਹਾਲੇ ਭਗਤੀ ਕਰਨ ਤੁਰਿਆ ਤੇ ਅੱਧਾ ਮਿਲਣ ਲੱਗ ਪਿਆ ਰਾਜ, ਜਦੋਂ ਕਰਾਂਗਾ ਖਬਰੇ ਕਿੰਨਾ ਕੁਝ ਮਿਲ ਜਾਏ। ਬਾਲਕ ਹੈ ਨਾ, ਨਿਰਛਲ ਹੈ, ਨਿਸ਼ਕਪਟ ਹੈ। ਕਹਿੰਦਾ ਨਹੀਂ, ਹੁਣ ਨਹੀਂ, ਪ੍ਰਭੂ ਭਗਤੀ ਵਿੱਚ ਜਾ ਕੇ ਜੁੜ ਗਏ। ਭਗਤੀ ਦੀ ਆਰੰਭਤਾ ਕੀਤੀ, ਪਹਿਲਾਂ ਚੌਂਕੜਾ ਮਾਰ ਕੇ ਬੈਠੇ। ਸੋਚਦੇ ਹੈ ਵੀ ਜਦੋਂ ਮੇਰਾ ਭਗਵਾਨ ਆਊ ਤੇ ਮੈਂ ਬੈਠਾ ਹੋਵਾਂਗਾ, ਉਹ ਖਲੋਤਾ ਹੋਵੇ, ਗੱਲ ਚੰਗੀ ਨਹੀਂ। ਉੱਠ ਕੇ ਖਲੋ ਗਏ। ਫਿਰ ਸੋਚਦੇ ਆ ਮੇਰਾ ਭਗਵਾਨ ਦੋ ਪੈਰਾਂ ਤੇ ਖਲੋਤਾ, ਮੈਂ ਵੀ ਦੋ ਬਰਾਬਰੀ ਕਰੂੰ ਉਹਦੀ। ਇੱਕ ਪੈਰ ਤੇ ਖਲੋ ਕੇ ਭਜਨ ਕਰਨ ਲੱਗ ਪਏ। ਬੰਦਗੀ ਦੇ ਰੰਗ ਵਿੱਚ ਇਹੋ ਜਿਹੇ ਰੰਗੇ ਗਏ ਕਿ ਪਰਮੇਸ਼ਰ ਨੇ ਪ੍ਰਤੱਖ ਹੋ ਕੇ ਭਗਤ ਧਰੂ ਨੂੰ ਰਾਜ ਬਖਸ਼ਿਆ ਤੇ ਆਖਿਆ, ਧਰੂ ਤੇਰਾ ਅਵਚਲ ਰਾਜ ਹੈ, ਅਵਚਲ ਪਦਵੀ। ਅੱਜ ਵੀ ਕਹਿੰਦੇ ਧਰੂ ਨੂੰ ਅਟਲ ਪਦਵੀ ਦਾ ਦਾਨ ਪ੍ਰਾਪਤ ਹੈ। ਧਰੂ ਦਾ ਅਟਲ ਸਥਾਨ ਹੈ। ਸਤਿਗੁਰੂ ਜੀ ਕਹਿੰਦੇ ਜੇ ਭਜਨ ਕਰਨਾ, ਨਾਮ ਜਪਣਾ, ਤਾਂ ਭਾਈ ਜਿਵੇਂ ਧਰੂ ਨੇ ਜਪਿਆ, ਪ੍ਰਹਿਲਾਦ ਨੇ ਜਪਿਆ, ਉਹਨਾਂ ਅੰਦਰ ਪ੍ਰੇਮ ਸੀ। ਪ੍ਰੇਮ ਨਾਲ ਜਪਣਾ, ਪ੍ਰੇਮ ਨਾਲ ਭਜਨ ਕਰਨਾ। ਤੇ ਜਿਹੜੇ ਪ੍ਰੇਮ ਨਾਲ ਪਰਮੇਸ਼ਰ ਦਾ ਭਜਨ ਕਰਦੇ ਆ, ਅਕਾਲ ਪੁਰਖ ਦੀ ਬੰਦਗੀ ਕਰਦੇ ਆ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਸੰਨਤਾ ਹੁੰਦੀ ਹੈ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਹਾੜਾ ਹੈ। ਉਹਨਾਂ ਦੇ ਸੰਬੰਧ ਵਿੱਚ ਇਹ ਦੀਵਾਨ ਸਜਾਇਆ ਗਿਆ। ਮੈਂ 5-7 ਮਿੰਟ ਮੇਰੇ ਬਾਕੀ ਰਹਿੰਦੇ ਆ ਸਮੇਂ ਦੇ, ਉਹਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭੇ ਬਾਰੇ ਵੀ ਆਪਾਂ ਵਿਚਾਰ ਕਰੀਏ। ਹਿੰਦੁਸਤਾਨ ਦੀ ਧਰਤੀ ਤੇ ਜਿਹੜਾ ਵਰਤਾਰਾ ਵਰਤ ਰਿਹਾ, ਸ਼ਹੀਦਾਂ ਦੀ ਕੁਰਬਾਨੀ ਨੂੰ ਲੁਕਾਇਆ ਜਾ ਰਿਹਾ, ਜਿਨ੍ਹਾਂ ਨੇ ਕਦੇ ਦੇਸ਼ ਦੀ ਆਜ਼ਾਦੀ ਲਈ ਡਾਂਗ ਤੱਕ ਨਹੀਂ ਖਾਧੀ, ਦੇਸ਼ ਦੀ ਆਜ਼ਾਦੀ ਲਈ ਇੱਕ ਡਾਂਗ ਤੱਕ ਨਹੀਂ ਖਾਧੀ, ਉਹਨਾਂ ਦੇ ਨਾਂ ਉਭਾਰ ਉਭਾਰ ਕੇ ਰੇਡੀਓ ਤੇ, ਟੀਵੀਆਂ ਤੇ, ਔਰ ਜਿਹੜੇ ਵੱਡੇ ਵੱਡੇ ਮਿਊਜ਼ੀਅਮ ਨੇ ਉਹਨਾਂ ਮਿਊਜ਼ੀਅਮਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲਾਈਆਂ ਜਾ ਰਹੀਆਂ। ਪਿੱਛੇ ਜੀ ਹੈਦਰਾਬਾਦ ਗਏ, ਉੱਥੇ ਗੋਲਕੁੰਡਾ ਕਿਲ੍ਹਾ ਬਹੁਤ ਵੱਡਾ, ਉਹ ਨਿਜ਼ਾਮ ਦਾ, ਉਹਦੇ ਵਿੱਚ ਉਹ ਫੋਟੋਆਂ ਲਾਈਆਂ ਹੋਈਆਂ ਜਿਨ੍ਹਾਂ ਦਾ ਕਦੇ ਨਾਂ ਵੀ ਨਹੀਂ ਸੁਣਿਆ ਵੀ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਨੇ ਕੋਈ ਯੋਗਦਾਨ ਪਾਇਆ ਹੋਵੇ, ਉਹ ਪ੍ਰਚਾਰੇ ਜਾ ਰਹੇ। ਤੇ ਜਿਨ੍ਹਾਂ ਨੇ 90% ਸ਼ਹੀਦੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਲਈ, ਉਹਨਾਂ ਦਾ ਨਾਂ ਲੁਕਾਇਆ ਜਾ ਰਿਹਾ, ਉਹਨਾਂ ਬਾਰੇ ਉਹ ਸੋਚ ਉਭਾਰ ਕੇ ਸਾਹਮਣੇ ਲਿਆਂਦੀ ਜਾ ਰਹੀ। ਸ਼ਹੀਦ ਭਗਤ ਸਿੰਘ ਵੀ ਸਾਡਾ ਸੀ। ਸ਼ਹੀਦ ਭਗਤ ਸਿੰਘ ਬਾਰੇ ਤਾਂ ਸਾਰੇ ਪਾਸੇ ਪ੍ਰਚਾਰ ਹੁੰਦਾ ਕਿਉਂਕਿ ਉਹ ਕਾਮਰੇਡ ਵਿਰਤੀ ਸੀ ਉਹਦੀ, ਪਰ ਸ਼ਹੀਦ ਭਗਤ ਸਿੰਘ ਨੇ ਜਿਹਦੇ ਕੋਲੋਂ ਸੇਧ ਲੈ ਕੇ ਇਹ ਰਸਤਾ ਚੁਣਿਆ, ਜਿਹੜਾ ਉਹਦਾ ਹੀਰੋ ਸੀ ਸ਼ਹੀਦ ਭਗਤ ਸਿੰਘ ਦਾ, ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਸੀ, ਉਹਦੀ ਗੱਲ ਨਹੀਂ ਹੁੰਦੀ ਉਹਦਾ। ਹੁਣ ਸ਼ਹੀਦ ਭਗਤ ਸਿੰਘ ਦਾ ਜਿਹੜਾ ਹੀਰੋ ਹੋਵੇਗਾ, ਨਾਇਕ ਹੋਵੇਗਾ, ਇਹਦਾ ਮਤਲਬ ਉਹਦੀ ਕਿੱਡੀ ਵੱਡੀ ਕੁਰਬਾਨੀ ਹੋਵੇਗੀ, ਉਹਦਾ ਕਿੱਡਾ ਵੱਡਾ ਜਜ਼ਬਾ ਹੋਵੇਗਾ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ। ਇੱਕ ਛੋਟੀ ਜਿਹੀ ਵਿਥਿਆ ਆਉਂਦੀ ਹੈ, 19 ਸਾਲ ਦੀ ਉਮਰ ਵਿੱਚ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੀ ਸਜ਼ਾ ਹੋਈ ਤੇ ਉਹਨਾਂ ਨੇ ਨਾਲ ਦੇ ਸਾਥੀਆਂ ਸਮੇਤ ਇੱਕ ਕਵਿਤਾ ਰਚੀ ਸੀ, ਵਤਨ ਵਾਸੀਓ ਸਾਨੂੰ ਯਾਦ ਰੱਖਣਾ, ਕਦੇ ਦਿਲਾਂ ਤੋਂ ਨਹੀਂ ਭੁਲਾ ਜਾਣਾ। ਉਹ ਕਵਿਤਾ ਪੜ੍ਹੀ ਗਈ ਸੀ, ਉਚਾਰੀ ਗਈ ਸੀ। ਤਾਂ ਉਹਨਾਂ ਦਿਨਾਂ ਦੇ ਦੌਰਾਨ ਕਰਤਾਰ ਸਿੰਘ ਸਰਾਭੇ ਦਾ ਕੋਈ ਸੰਬੰਧੀ ਸੀ ਪਰਿਵਾਰਾਂ ਚੋਂ, ਪਿਤਾ ਜੀ ਇਹਨਾਂ ਦੇ ਸਰਦਾਰ ਮੰਗਲ ਸਿੰਘ ਜੀ ਦੇ ਘਰ, ਅੱਜ ਦੇ ਦਿਨ 26 ਮਈ ਨੂੰ ਸਰਾਭੇ ਨਗਰ ਦੇ ਵਿੱਚ ਕਰਤਾਰ ਸਿੰਘ ਜੀ ਦਾ ਜਨਮ ਸਾਹਿਬ ਕੌਰ ਦੀ ਕੁੱਖ ਤੋਂ ਹੋਇਆ। ਉਹ ਰਿਸ਼ਤੇਦਾਰ ਆ ਕੇ ਕਰਤਾਰ ਸਿੰਘ ਸਰਾਭੇ ਨੂੰ ਕਹਿਣ ਲੱਗਾ
19 ਸਾਲ ਦਾ ਨੌਜਵਾਨ ਬੱਚਾ ਹੀ ਹੈ ਹਾਲੇ, ਦਾੜਾ ਸਵਾਇਆ ਸਵਾਇਆ ਚਿਹਰੇ 'ਤੇ ਆਇਆ ਹੈ, ਮਸ ਘੁਰਦੀ ਹੈ। ਉਹ ਕਹਿਣ ਲੱਗਾ, ਬੇਟਾ ਕਰਤਾਰ, ਵੀ ਜੇ ਤੂੰ ਅੰਗਰੇਜ਼ਾਂ ਨੂੰ ਆਪਣੇ ਸਾਥੀਆਂ ਬਾਰੇ ਦੱਸ ਦੇ ਵੀ ਤੇਰੇ ਨਾਲ ਦੇ ਜਿਹੜੇ ਗਦਰੀ ਸਾਥੀ ਨੇ ਕਿੱਥੇ ਕਿੱਥੇ ਨੂੰ ਉਹਨਾਂ ਨੇ ਕੀ ਪਲੈਨਿੰਗਾਂ ਬਣਾਈਆਂ। 15 ਸਾਲ ਦੀ ਉਮਰ ਦੇ ਵਿੱਚ ਬਾਬੇ ਗਦਰੀਆਂ ਨਾਲ ਮਿਲਦਾ, ਅਮੈਰੀਕਾ ਦੀਆਂ ਵੱਡੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਆਉਂਦਾ, 15 ਸਾਲ ਦੀ ਉਮਰ ਦੇ ਵਿੱਚ ਗਦਰੀ ਬਾਬਿਆਂ ਦੀ ਸੰਗਤ ਵਿੱਚ ਆ ਕੇ ਰਲਦਾ ਬਾਬਾ ਸੋਹਣ ਸਿੰਘ ਭਕਣੇ ਵਰਗਿਆਂ ਨਾਲ, ਤੇ ਇਹੋ ਜਿਹੀ ਮੂਵਮੈਂਟ ਚਲਾਉਂਦਾ ਵੀ ਜਿਹੜੀ ਚੀਜ਼ ਬਾਬੇ ਸੋਹਣ ਸਿੰਘ ਭਕਣੇ ਨੂੰ ਆਪਣੀ ਹਿੰਮਤ ਨਾਲ ਨਹੀਂ ਮਿਲਦੀ, ਪਤਾ ਨਹੀਂ ਕਿੱਥੋਂ ਜੁਗਤੀ ਮੁਕਤੀ ਦੇ ਨਾਲ ਉਹ ਚੀਜ਼ਾਂ ਲਿਆ ਕੇ ਹਾਜ਼ਰ ਕਰ ਦਿੰਦਾ। ਕਹਿੰਦੇ ਹਿੰਦੁਸਤਾਨ ਜਾਣਾ, ਸਾਨੂੰ ਰਿਵਾਲਵਰ ਚਾਹੀਦੇ ਨੇ, ਪਿਸਟਲ ਚਾਹੀਦੇ ਨੇ, ਅਸਲਾ ਚਾਹੀਦਾ ਹੈ। ਕਰਤਾਰ ਸਿੰਘ ਸਰਾਭਾ ਕਹਿੰਦਾ, ਬਾਪੂ ਫਿਕਰ ਨਾ ਕਰ, ਜਾਂਦਾ ਪਤਾ ਨਹੀਂ ਕਿੱਥੋਂ ਟਰੰਕ ਲਿਆਉਂਦਾ, ਜਿਹੜੇ ਜਹਾਜ਼ ਵਿੱਚ ਜਾਣਾ ਉਸ ਜਹਾਜ਼ ਦੇ ਵਿੱਚ ਟਰੰਕ ਰੱਖ ਦਿੰਦਾ, ਕਹਿੰਦਾ ਤੁਹਾਡਾ ਸਮਾਨ ਉੱਥੇ ਪਹੁੰਚ ਗਿਆ, ਤੁਸੀਂ ਜਾਓ। ਉੱਧਰ ਵਿਸ਼ਵ ਯੁੱਧ ਸ਼ੁਰੂ ਹੋਣਾ ਸੀ, ਉਹ ਹਾਲੇ ਜਹਾਜ਼ 'ਤੇ ਬਹਿ ਕੇ ਜਪਾਨ ਤੱਕ ਨਹੀਂ ਪਹੁੰਚੇ, ਅਤੇ ਕਰਤਾਰ ਸਿੰਘ ਸਰਾਭਾ ਉਹਨਾਂ ਤੋਂ ਪਹਿਲਾਂ ਉੱਥੇ ਪਹੁੰਚ ਜਾਂਦਾ। ਤਾਂ ਇਹਦਾ ਨਾਮ ਰੱਖਿਆ ਸੀ ਉੱਡਣਾ ਸੱਪ, ਕੋਈ ਇਹਨੂੰ ਸਲੇਡਾ ਵੀ ਕਹਿੰਦਾ ਸੀ, ਪਤਾ ਨਹੀਂ ਕਿਹੜੇ ਵੇਲੇ ਰੂਪ ਬਦਲਾ ਕੇ ਕਿੱਧਰ ਦਾ ਕਿੱਧਰ ਨਿਕਲ ਜਾਂਦਾ। ਕਰਤਾਰ ਸਿੰਘ ਸਰਾਭੇ ਨੂੰ ਇਹਦਾ ਰਿਸ਼ਤੇਦਾਰ ਕਹਿੰਦਾ, ਪੁੱਤ ਕਰਤਾਰ, ਜਿਹੜੇ ਤੇਰੇ ਨਾਲ ਦੇ ਉਹ ਗਦਰੀ ਬਾਬੇ ਨੇ, ਉਹਨਾਂ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਬ੍ਰਿਟਿਸ਼ ਹਕੂਮਤ ਦੇ ਖਿਲਾਫ ਵਿਉਂਤਬੰਦੀਆਂ ਰਚੀਆਂ ਨੇ, ਤੂੰ ਉਹਨਾਂ ਬਾਰੇ ਦੱਸ ਦੇ, ਆਪਣੇ ਸਾਥੀ ਫੜਾ ਦੇ, ਤੈਨੂੰ ਜਾਨ ਬਖਸ਼ ਦੇਣਗੇ ਤੇਰੀ, ਅਜੇ 19 ਸਾਲਾਂ ਦਾ, ਸਾਰੀ ਜ਼ਿੰਦਗੀ ਤੇਰੀ ਪਈ ਹੈ। ਤੇ ਕਰਤਾਰ ਸਿੰਘ ਉਹਨੂੰ ਕਹਿੰਦਾ, ਕਹਿੰਦਾ ਬਾਪੂ ਸੁਣ, ਇਹ ਦੱਸ ਵੀ ਆਪਣੇ ਇਲਾਕੇ ਵਿੱਚ ਉਹ ਫਲਾਣਾ ਬੰਦਾ ਸੀ, ਉਹ ਬੰਦਿਆਂ ਦੇ ਨਾਂ ਗਿਣੇ ਜਿਹੜੇ ਸਾਰੇ ਬ੍ਰਿਟਿਸ਼ ਸਰਕਾਰ ਦੇ ਚੇਲੇ ਸੀ, ਜਿਹੜੇ ਅੰਗਰੇਜ਼ਾਂ ਦੇ ਖੈਰ ਖਵਾਹ ਸੀ, ਉਹਨਾਂ ਦਾ ਨਾਂ ਲੈਂਦਾ। ਕਹਿੰਦਾ ਬਾਪੂ ਉਹ ਫਲਾਣਾ ਬੰਦਾ ਉਹ ਬ੍ਰਿਟਿਸ਼ ਹਕੂਮਤ ਦੇ ਨਾਲ ਸੀ, ਉਹ ਕਿੱਥੇ ਗਿਆ? ਕਹਿੰਦਾ ਜੀ ਉਹ ਮਰ ਗਿਆ। ਫਿਰ ਉਹ ਫਲਾਣਾ ਇੱਕ ਹੋਰ ਸੀ, ਕਹਿੰਦੇ ਉਹ ਵੀ ਗੁਜ਼ਰ ਗਿਆ। ਯਾਨੀ ਕਿ 5-7 ਬੰਦੇ ਉਹ ਗਿਣੇ ਜਿਹੜੇ ਮਰ ਚੁੱਕੇ ਸੀ, ਔਰ ਉਹ 5-7 ਬੰਦੇ ਉਹ ਸੀ ਜਿਹੜੇ ਬ੍ਰਿਟਿਸ਼ ਹਕੂਮਤ ਦੇ ਅਧੀਨ ਹੋ ਕੇ ਉਹਨਾਂ ਦੇ ਖੈਰ ਖਵਾਹ ਬਣ ਕੇ ਕੰਮ ਕਰ ਰਹੇ ਸੀ। ਉਹਨਾਂ ਸਾਰਿਆਂ ਦੇ ਨਾਂ ਗਿਣਨ ਤੋਂ ਬਾਅਦ ਕਹਿੰਦਾ ਬਾਪੂ ਉਹ ਜਿਹੜੇ ਬ੍ਰਿਟਿਸ਼ ਹਕੂਮਤ ਦੇ ਅਧੀਨ ਹੋ ਕੇ, ਇਹਨਾਂ ਗੋਰਿਆਂ ਦੇ ਅਧੀਨ ਹੋ ਕੇ ਕੰਮ ਕਰਦੇ ਰਹੇ, ਉਹ ਵੀ ਮਰ ਗਏ ਨੇ, ਤੇ ਜੇ ਮੈਂ ਇਹਨਾਂ ਦੇ ਅਧੀਨ ਹੋ ਕੇ 4 ਦਿਨ ਜ਼ਿੰਦਗੀ ਦੇ ਜੀ ਲਾਂਗਾ, ਮਰ ਤਾਂ ਮੈਂ ਵੀ ਜਾਣਾ, ਇਹ ਦੱਸ ਵੀ ਬਹੁਤ ਆਉਣੀ ਨਹੀਂ ਜੇ ਇਹਨਾਂ ਦੇ ਅਧੀਨ ਹੋ ਗਏ ਤੇ ਮਰਨਾ ਨਹੀਂ ਆਉਣਾ। ਇਹ ਬਚਨ ਉਹਨਾਂ ਨੇ ਕਿੱਥੋਂ ਸਿੱਖੇ ਸੀ ਕਰਤਾਰ ਸਿੰਘ ਜੀ ਨੇ? ਇਹ ਬਚਨ ਸਿੱਖੇ ਸੀ, ਸੁਣੇ ਸੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਇਤਿਹਾਸ ਚੋਂ। ਜਦੋਂ ਉਹਨਾਂ ਕਿਹਾ ਮੁਸਲਮਾਨ ਬਣ ਜਾਓ, ਤੇ ਉਹਨਾਂ ਆਖਿਆ ਕਿ ਮੁਸਲਮਾਨ ਹੋ ਕੇ ਮਰੀਦਾ ਨਹੀਂ, ਕਿ ਮੁਸਲਮਾਨਾਂ ਦੀ ਮੌਤ ਨਹੀਂ ਹੁੰਦੀ? ਜੇ ਮੁਸਲਮਾਨ ਹੋ ਕੇ ਵੀ ਮਰ ਜਾਈਦਾ ਹੈ ਤੇ ਫਿਰ ਅਸੀਂ ਆਪਣੇ ਗੁਰੂ ਕੇ ਸਿੱਖੀ ਤੋਂ ਆਪਣਾ ਆਪਾ ਕੁਰਬਾਨ ਕਿਉਂ ਨਾ ਕਰ ਦਈਏ? ਕਰਤਾਰ ਸਿੰਘ ਸਰਾਭੇ ਨੇ ਕਿਹਾ, ਜੇ ਅੰਗਰੇਜ਼ਾਂ ਦੇ ਖੈਰ ਖਵਾਹ ਮਰ ਗਏ ਨੇ ਤੇ ਜੇ ਤੂੰ ਮੈਨੂੰ ਵੀ ਕਹਿ ਵੀ ਮੈਂ ਗੱਦਾਰੀ ਕਰਾਂ, ਗੱਦਾਰੀ ਦਾ ਕਲੰਕ ਆਪਣੇ ਮੱਥੇ ਤੇ ਲਵਾ ਕੇ 4 ਦਿਨ ਜ਼ਿੰਦਗੀ ਦੇ ਜੀ ਵੀ ਲਵਾਂ, ਤਾਂ ਬਾਪੂ ਇਹੋ ਜਿਹਾ ਜੀਵਨ ਮੈਨੂੰ ਨਹੀਂ ਚਾਹੀਦਾ। ਮੈਂ ਗਦਾਰੀ ਦਾ ਕਲੰਕ ਲਵਾ ਕੇ ਆਪਣੇ ਮੱਥੇ ਤੇ ਨਹੀਂ ਜੀਵਣਾ, ਮੈਂ ਸ਼ਹਾਦਤ ਦਾ ਰੁਤਬਾ ਪ੍ਰਾਪਤ ਕਰਨਾ ਤੇ ਫਾਂਸੀ ਦਾ ਰੱਸਾ ਹੱਸ ਹੱਸ ਕੇ ਚੁੰਮਣਾ। ਇਹੋ ਜਿਹਾ ਸੀ ਜਰਨੈਲ ਕਰਤਾਰ ਸਿੰਘ ਸਰਾਭਾ, ਕਿ ਮੈਂ ਆਪਣੇ ਧਰਮ ਤੋਂ, ਜੋ ਮੇਰਾ ਧਰਮ ਹੈ ਦੇਸ਼ ਦੀ ਆਜ਼ਾਦੀ ਲਈ ਜੋ ਮੈਂ ਕਰ ਰਿਹਾ, ਇਹਦੇ ਤੋਂ ਪਿੱਛੇ ਨਹੀਂ ਹਟਣਾ। ਦੁੱਖ ਹੁੰਦਾ ਜਦੋਂ ਸਾਡੇ ਨਾਇਕਾਂ ਨੂੰ ਉਭਾਰ ਕੇ ਸਮਾਜ ਵਿੱਚ ਦੱਸਿਆ ਨਹੀਂ ਜਾਂਦਾ, ਤਕਲੀਫ ਹੁੰਦੀ ਹੈ ਡਾਢੀ। ਜਦੋਂ ਕਰਤਾਰ ਸਿੰਘ ਸਰਾਭੇ ਦੀ ਫੋਟੋ ਉਹਨਾਂ ਬੰਦਿਆਂ ਨਾਲ ਲਾਈ ਜਾਂਦੀ ਹੈ ਜਿਹੜੇ ਆਮ ਦੇਸ਼ ਭਗਤ ਲੋਕ ਸੀ, ਜਿਨ੍ਹਾਂ ਨੇ ਕੋਈ ਬਹੁਤੀ ਵੱਡੀ ਕੁਰਬਾਨੀ ਨਹੀਂ ਕੀਤੀ, ਕਰਤਾਰ ਸਿੰਘ ਸਰਾਭਾ ਉਹ ਮਹਾਨ ਯੋਧਾ ਸੀ
ਕਿ ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਦੀ ਇੰਟੈਲੀਜੈਂਸੀ ਸੀ ਉਹਨੂੰ ਵੀ ਵਕਤ ਪਾਇਆ ਹੋਇਆ ਸੀ, ਉਹ ਵੀ ਹੈਰਾਨ ਸੀ ਇੰਟੈਲੀਜੈਂਸੀ ਵਾਲੇ ਵੀ ਇਹ ਕਿੱਧਰ ਜਾਂਦਾ, ਕਿੱਧਰ ਕੀ ਕਰਦਾ, ਕਿੱਥੇ ਕਿੱਥੇ ਮਿਲ ਕੇ ਆਇਆ, ਕਿਹੜੇ ਕਿਹੜੇ ਟਾਪੂਆਂ ਤੇ ਜਗਿਆ। ਜੇ ਸੋਹਣ ਸਿੰਘ ਭਕਨੇ ਹੋਣੀ ਬਾਬਾ ਜੀ, ਉਹ ਜਦੋਂ ਉੱਥੇ ਪਹੁੰਚਦੇ ਗ੍ਰਿਫਤਾਰ ਹੋ ਜਾਂਦੇ ਆ, ਤੇ ਕਰਤਾਰ ਸਿੰਘ ਸਰਾਭੇ ਵਰਗੇ ਉਹ ਪਹਿਲਾਂ ਉਹਨਾਂ ਤੋਂ ਪਹੁੰਚ ਜਾਂਦੇ ਆ, ਕਿਵੇਂ ਪਹੁੰਚ ਜਾਂਦੇ ਆ, ਕਿਹੜੇ ਕਿਹੜੇ ਟਾਪੂ ਤੇ ਕਿੱਥੇ ਕਿੱਥੇ ਜਾਗਰਤੀ ਪੁੱਛਦੇ ਆ, ਅੰਗਰੇਜ਼ ਦੱਸ ਕਿੱਥੇ ਕਿੱਥੇ ਕਿਹਨਾਂ ਕਿਹਨਾਂ ਨੂੰ ਕੀ ਕਹਿ ਕੇ ਆਇਆ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਤੂੰ ਆਪਣਾ ਜ਼ੁਲਮ ਮੰਨ ਲੈ, ਅਸੀਂ ਤੈਨੂੰ ਬਖਸ਼ ਦਿੰਦੇ ਹਾਂ, 19 ਸਾਲਾਂ ਦਾ ਬੱਚਾ ਹੈ, ਅਸੀਂ ਤੈਨੂੰ ਕਿਵੇਂ ਕਤਲ ਕਰੀਏ, ਤੈਨੂੰ ਕਿਵੇਂ ਫਾਂਸੀ ਚਾੜੀਏ। ਜੱਜ ਵੀ ਕਹਿੰਦਾ ਵੀ ਤੂੰ 19 ਸਾਲ ਦਾ ਬਾਲਕ ਹੈ, ਤੈਨੂੰ ਅਸੀਂ ਕਿਵੇਂ ਫਾਹੇ ਟੰਗ ਸਕਦੇ ਹਾਂ, 21 ਸਾਲ ਦੀ ਘੱਟੋ ਘੱਟ ਆਯੂ ਚਾਹੀਦੀ ਹੈ। ਤੂੰ ਆਪਣੇ ਨਾਲ ਦੇ ਸਾਥੀਆਂ ਬਾਰੇ ਦੱਸ ਦੇ। ਪਰ ਕਰਤਾਰ ਸਿੰਘ ਸਰਾਭੇ ਨੇ ਸ਼ਹੀਦੀ ਦਾ ਰਸਤਾ ਚੁਣਿਆ ਸੀ। ਉਹਨਾਂ ਆਖਿਆ ਸਾਡੀਆਂ ਸ਼ਹਾਦਤਾਂ ਕਰਕੇ ਹੀ ਭਾਰਤ ਖੰਡ ਦੇ ਮੁਰਦਾ ਲੋਕਾਂ ਦੇ ਵਿੱਚ ਜਿੰਦ ਪਵੇਗੀ, ਕਿਉਂਕਿ ਸਾਡੇ ਵੱਡਿਆਂ ਨੇ ਹਿੰਦੁਸਤਾਨ ਦੇ ਲੋਕਾਂ ਦੇ ਵਿੱਚ, ਮੁਰਦਾ ਲੋਕਾਂ ਦੇ ਵਿੱਚ ਜਿੰਦ ਫੂਕਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਜੂ ਦੀ ਰਾਖੀ ਕਰਦਿਆਂ ਦਿੱਲੀ ਦੇ ਚਾਂਦਨੀ ਚੌਂਕ 'ਚ ਸ਼ਹੀਦੀ ਦਿੱਤੀ ਸੀ, ਕਿਉਂਕਿ ਉਹ ਜਾਣਦੇ ਸੀ ਕਿ ਸਾਡੀ ਸ਼ਹਾਦਤ ਤੋਂ ਬਾਅਦ ਹੀ ਇੱਕ ਪ੍ਰਕਾਰ ਦੀ ਕ੍ਰਾਂਤੀ ਦੀ ਲਹਿਰ ਉੱਠੇਗੀ। ਜਿਹੜੇ ਲੋਕਾਂ ਨੇ ਗੁਲਾਮੀ ਨੂੰ ਆਪਣੇ ਸਰੀਰ ਦਾ ਗਹਿਣਾ ਬਣਾ ਲਿਆ, ਜੰਜੀਰਾਂ ਨੂੰ ਆਪਣਾ ਗਹਿਣਾ ਮੰਨ ਲਿਆ, ਹੈਣ ਬੇੜੀਆਂ ਤੇ ਆਖਣ ਜੀ ਇਹ ਤਾਂ ਸਾਡੇ ਸਰੀਰ ਦਾ ਗਹਿਣਾ ਨੇ, ਉਹ ਲੋਕ ਕਿਵੇਂ ਆਜ਼ਾਦੀ ਦਾ ਸੁਪਨਾ ਵੇਖ ਸਕਦੇ ਆ। ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਅੱਜ ਜਨਮ ਦਿਹਾੜਾ। ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹੋ ਜਿਹੇ ਮਰ ਜੀਵੜੇ ਗੁਰੂ ਪੰਥ ਦੇ ਵਿੱਚ ਵਾਰ ਵਾਰ ਆਉਂਦੇ ਰਹਿਣ, ਔਰ ਸੁੱਤੀਆਂ ਹੋਈਆਂ ਕੌਮਾਂ ਨੂੰ ਹੁਲਾਰਾ ਦੇ ਕੇ ਜਗਾਉਂਦੇ ਰਹਿਣ। ਸ਼ਹੀਦ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਜਨਮ ਦਿਹਾੜੇ ਦੀਆਂ ਮੈਂ ਸਮੁੱਚੀਆਂ ਗੁਰੂ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਗੁਰੂ ਸਾਹਿਬ ਕਿਰਪਾ ਕਰਨ ਸਾਡਾ ਸਾਰਿਆਂ ਦਾ, ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ, ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਗਲੇਰਾ ਸਮਾਂ ਗੁਰੂ ਕੇ ਕੀਰਤਨੀ ਸਿੰਘਾਂ ਦਾ ਹੈ। ਆਪ ਜੀ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰੋ, ਦਾਸਾਂ ਨੂੰ ਖੁਸ਼ੀਆਂ ਬਖਸ਼ੋ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ ਗਜ ਵੱਜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਗੀ ਸਿੰਘ ਆ ਰਹੇ ਆ, ਉਹਨਾਂ ਚਿਰ 5-7 ਮਿੰਟ ਹੋਰ ਹਾਜ਼ਰੀ ਭਰ ਲੈਂਦੇ ਹਾਂ। ਸ਼ਹੀਦ ਦੀ ਯਾਦ ਮਨਾ ਰਹੇ ਹਾਂ ਅਤੇ ਸ਼ਹੀਦ ਕਿੱਡੇ ਵੱਡੇ ਰੁਤਬੇ ਦੇ ਮਾਲਕ ਹੁੰਦੇ ਆ, ਉਹ ਸਾਡੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ, ਮੈਂ ਤੁਹਾਨੂੰ ਸਰਵਣ ਕਰਾਵਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਗੁਰਦੇਵ ਜਿਸ ਵੇਲੇ ਚਮਕੌਰ ਸਾਹਿਬ ਦਾ ਜੰਗ ਲੜ ਕੇ ਅਤੇ ਮਾਲਵੇ ਦੇ ਇਲਾਕੇ 'ਚ ਪਹੁੰਚੇ, ਪਿੱਛੋਂ ਸਤਿਗੁਰੂ ਜੀ ਦੇ ਦੋਨੋਂ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਸਰਹੰਦ ਦੀਆਂ ਨੀਹਾਂ 'ਚ ਚਿਣ ਕੇ ਗੁਰੂ ਪਾਤਸ਼ਾਹ ਦੇ ਦੋਨਾਂ ਲਾਲਾਂ ਨੂੰ ਸ਼ਹੀਦ ਕੀਤਾ ਗਿਆ। ਨਿੱਕੀਆਂ ਜਿੰਦਾਂ ਅਤੇ ਵੱਡੇ ਸਾਕੇ ਕਹਿੰਦੇ ਆਪਾਂ, ਪਰ ਉਹ ਜਿੰਦਾਂ ਵੀ ਵੱਡੀਆਂ ਅਤੇ ਸਾਕੇ ਵੀ ਵੱਡੇ ਕਰਕੇ ਗਏ। ਉਸ ਵੇਲੇ ਦਾ ਹਾਕਮ ਵਜੀਦਾ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾਉਂਦਾ, ਸਾਹਿਬਜ਼ਾਦੇ ਸ਼ਹੀਦ ਕੀਤੇ ਜਾਂਦੇ ਹੈ ਅਤੇ ਉੱਥੇ ਇੱਕ ਘਟਨਾ ਘਟਦੀ ਹੈ। ਉਹ ਘਟਨਾ ਦਾ ਜ਼ਿਕਰ ਸਰਦਾਰ ਰਤਨ ਸਿੰਘ ਜੀ ਪੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕੀਤਾ ਕਿ ਰਾਤ ਨੂੰ ਜਦੋਂ ਸੂਬਾ ਸਰਹੰਦ ਆਪਣੇ ਪਲਘੇ 'ਤੇ ਸੁੱਤਾ ਪਿਆ, ਉਸੇ ਰਾਤ ਕਿ ਰਾਤ ਨੂੰ ਵੱਡਿਆਂ ਵੱਡਿਆਂ ਦੁਮਾਲਿਆਂ ਵਾਲੇ ਚੰਦ ਤੋੜੇ ਚੱਕਰ ਉਹਨਾਂ ਦੇ ਲੱਗੇ ਹੋਏ, ਹੱਥਾਂ ਵਿੱਚ ਮੋਟੇ ਮੋਟੇ ਸੋਟੇ ਅਤੇ ਵਜੀਦੇ ਦੀ ਛਾਤੀ 'ਤੇ ਆ ਕੇ ਉਹਨਾਂ ਨੇ ਪੈਰ ਧਰੇ ਅਤੇ ਉਹਨਾਂ ਸੋਟਿਆਂ ਨਾਲ ਕੁੱਟਣਾ ਸ਼ੁਰੂ ਕੀਤਾ। ਵਜੀਦਾ ਆਵਾਜ਼ਾਂ ਮਾਰਦਾ, ਉਹਦੀ ਆਵਾਜ਼ ਬਾਹਰ ਤੱਕ ਜਾਂਦੀ ਨਹੀਂ। ਸਾਰੀ ਰਾਤ ਉਹਨੇ ਔਖੇ ਸੌਖੇ ਕੱਟੀ, ਦਿਨ ਚੜ੍ਹਿਆ, ਜਿਹੜੇ ਰਾਤ ਵੇਖੇ ਸੀ ਦਿਨ ਚੜ੍ਹਦਿਆਂ ਨਜ਼ਰ ਨਹੀਂ ਆਏ। ਦਿਨੇ ਕੀ ਕੀਤਾ ਵੀ ਜਦੋਂ ਰੋਟੀ ਖਾਣ ਲੱਗਦਾ ਤੇ ਗਲਾ ਫੜਿਆ ਗਿਆ ਤੇ ਰੋਟੀ ਦੀ ਗ੍ਰਾਹੀ ਅੰਦਰ ਨਹੀਂ ਜਾਂਦੀ, ਤੜਫਦਾ। ਮੌਲਵੀ ਸੱਦੇ ਉਹਨਾਂ ਨੂੰ, ਕਹਿੰਦਾ ਵੀ ਰਾਤ ਨੂੰ ਮੈਨੂੰ ਏਦਾਂ ਬੜੇ ਬੜੇ ਉੱਚੇ ਲੰਮੇ ਕੱਦ ਹੈ ਉਹਨਾਂ ਦੇ ਤੇ ਉਹ ਡਾਂਗਾਂ ਸੋਟੇ ਉਹਨਾਂ ਫੜੇ ਹੁੰਦੇ, ਮੈਨੂੰ ਕੁੱਟਦੇ ਮਾਰਦੇ ਹੈ। ਇਹਨੇ ਬੜੇ ਮੰਤਰ ਤੰਤਰ ਜੀਆਂ ਕਲਾਮਾਂ ਜੀਆਂ ਪੜ੍ਹ ਕੇ ਰੱਖਾਂ ਜੀਆਂ ਇਹਦੇ ਮੋਢਿਆਂ 'ਤੇ ਬੰਨਤੀਆਂ। ਅਗਲੀ ਰਾਤ ਹੋਰ ਜ਼ਿਆਦਾ ਮਾਰ ਪਈ। ਫਿਰ ਜਿਹੜੀ ਜਗ੍ਹਾ 'ਤੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਉੱਥੋਂ ਜੇ ਕੋਈ ਲੰਘਦਾ ਜਾਂ ਸਰੀਰ ਦੀ ਕਿਰਿਆ ਤਾਂ ਕਰਦਾ, ਪਿਸ਼ਾਬ ਵਗੈਰਾ ਕਰਦਾ, ਤਾਂ ਉਹਦੇ ਅੰਦਰ ਸੂਲ ਉੱਠਦਾ, ਇਹ ਵੀ ਕੇਸ ਆਉਣ ਲੱਗ ਪਏ। 5-7 ਦਿਨ ਇਸੇ ਤਰ੍ਹਾਂ ਲੰਘ ਗਏ। ਵਜੀਦੇ ਦਾ ਮੂੰਹ ਪੀਲਾ ਪਿਆ ਹੋਇਆ। ਕੋਟ ਕਪੂਰੇ ਦਾ ਚੌਧਰੀ ਸੀ ਕਪੂਰਾ, ਉਹ ਸੂਬੇ ਸਰਹੰਦ ਦੇ ਅਧੀਨ ਰਾਜ ਕਰਦਾ ਸੀ। ਉਹ ਆਇਆ ਤੇ ਸੂਬੇ ਸਰਹੰਦ ਨੂੰ ਮਾਮਲਾ ਤਾਰਨ ਤੇ ਚਿੰਤਾ ਤੁਰ ਵੇਖ ਕੇ ਸੂਬੇ ਸਰਹੰਦ ਨੂੰ ਕਹਿੰਦਾ ਵੀ ਕੀ ਗੱਲ, ਤੇਰਾ ਚਿਹਰਾ ਪੀਲਾ ਪਿਆ? ਕਹਿੰਦਾ ਮੈਂ ਤਾਂ ਹਫ਼ਤਾ ਹੋ ਗਿਆ ਸੁੱਤਾ ਨਹੀਂ, ਵੀ ਰਾਤ ਨੂੰ ਉਹ ਮੋਟੇ ਸੋਟਿਆਂ ਵਾਲੇ ਆਉਂਦੇ ਆ, ਮੈਨੂੰ ਕੁੱਟਦੇ ਆ, ਮਾਰਦੇ ਆ। ਹੁਣ ਕਪੂਰਾ ਜਿਹੜਾ ਸੀ ਉਹ ਗੁਰੂ ਘਰ ਦਾ ਸਿੱਖ ਵੀ ਸੀ, ਉਹ ਗੁਰੂ ਘਰ ਬਾਰੇ ਜਾਣਦਾ ਸੀ। ਉਹਨੂੰ ਪਤਾ ਲੱਗਾ ਜਦੋਂ ਸੁਣਿਆ, ਕਹਿੰਦਾ ਕਿਸ ਦਿਨ ਤੋਂ ਹੋ ਰਿਹਾ? ਕਹਿੰਦਾ ਜਿਸ ਦਿਨ ਤੋਂ ਮੈਂ ਗੁਰੂ ਦੇ ਬੱਚੇ ਸ਼ਹੀਦ ਕੀਤੇ, ਉਸੇ ਦਿਨ ਤੋਂ ਕਹਿੰਦਾ ਮੇਰੇ ਨਾਲ ਆ ਕੁਝ ਹੋ ਰਿਹਾ। ਕਪੂਰਾ ਕਹਿਣ ਲੱਗਾ, ਉਹ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਨੇ ਮਲੇਛਾ, ਤੂੰ ਬੜੀ ਵੱਡੀ ਮਲੇਛਤਾਈ ਕੀਤੀ ਆ, ਬਖਸ਼ਿਆ ਨਹੀਂ ਜਾ ਸਕਦਾ, ਤੈਨੂੰ ਦੰਡ ਤਾਂ ਮਿਲਣਾ, ਪਰ ਜਿਹੜੀ ਜਗ੍ਹਾ 'ਤੇ ਤੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇੱਦਾਂ ਕਰ, ਉੱਥੇ ਥੜਾ ਬਣਾ ਅਤੇ ਜੋਤ ਜਗਾ, ਤਾਂ ਤੂੰ ਸੁਰਖਰੂ ਹੋਵੇਂਗਾ ਰਾਤ। ਭਾਈ ਰਤਨ ਸਿੰਘ ਜੀ ਦੇ ਕਹਿਣ ਮੁਤਾਬਕ ਜਿਹੜਾ ਥੱਲੇ ਭੌਰਾ ਸਾਹਿਬ ਹੈ ਫਤਿਹਗੜ੍ਹ ਸਾਹਿਬ ਅੰਦਰ 2x2 ਦਾ ਥੜਾ ਹੈ, ਉਹ ਸੂਬੇ ਸਰਹੰਦ ਨੇ ਕਹਿੰਦੇ ਉੱਥੇ ਬਣਾਇਆ ਅਤੇ ਜੋਤ ਜਗਾਈ ਅਤੇ ਫਿਰ ਸੁਰਖਰੂ ਹੋਇਆ। ਤੋ ਗੁਰੂ ਸਾਹਿਬ ਜੀ ਦੀਆਂ ਸ਼ਹੀਦੀ ਫੌਜਾਂ ਜਿਹੜੀਆਂ ਨੇ ਉਹ ਪੰਥ ਨਾਲ ਵਰਤਦੀਆਂ ਨੇ, ਰਹਿੰਦੀਆਂ ਨੇ। ਸ਼ਹੀਦ ਮਰ ਕੇ ਵੀ ਨਹੀਂ ਮਰਦੇ, ਸਰੀਰ ਭਾਵੇਂ ਉਹਨਾਂ ਦੇ ਬਿੰਸ ਜਾਣ, ਕਿਉਂਕਿ ਸਰੀਰਾਂ ਦੇ ਮੁਥਾਜ ਨਹੀਂ ਸ਼ਹੀਦ। ਸਿਰ ਧੜ ਤੋਂ ਵੱਖਰਾ ਹੋ ਜਾਏ, ਕੋਈ 18 ਸਿਰ ਦਾ ਖੰਡਾ ਪੜ ਕੇ ਲੜ ਨਹੀਂ ਸਕਦਾ। ਧੰਨ ਬਾਬਾ ਦੀਪ ਸਿੰਘ, ਕਿਉਂਕਿ ਸ਼ਹੀਦ ਸਰੀਰਾਂ ਦੇ ਮੁਥਾਜ ਨਹੀਂ ਹਨ, ਉਹਨਾਂ ਦੀ ਹਸਤੀ ਸਦੈਵੀ ਹੈ। ਇਸ ਕਰਕੇ ਜਿੰਨੇ ਵੀ ਸ਼ਹੀਦ ਨੇ ਚਾਹੇ ਉਹ ਦੇਸ਼ ਲਈ ਸ਼ਹੀਦ ਹੋਣ, ਧਰਮ ਲਈ ਸ਼ਹੀਦ ਹੋਣ, ਕੌਮਾਂ ਲਈ ਸ਼ਹੀਦ ਹੋਣ, ਉਹਨਾਂ ਦੀ ਹਸਤੀ ਉਹਨਾਂ ਕੌਮਾਂ ਵਿੱਚ ਸਦੈਵੀ ਤੌਰ 'ਤੇ ਮੌਜੂਦ ਰਹਿੰਦੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੱਜ ਵੱਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾ ਰਹੇ ਸਨ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸੱਜੇ ਹਨ। ਹੁਣ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜਥਾ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ, ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਅਤੇ ਉਸ ਤੋਂ ਬਾਅਦ ਦੀਵਾਨ ਸਜੇ ਹਨ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲੇ ਅਤੇ ਉਹਨਾਂ ਦੇ ਜੱਥੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਨਾ ਜੀ ਕੀਰਤਨ ਕਰਦਿਆਂ ਗੁਰਬਾਣੀ ਗਾਇਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤੇਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਰਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Foto.

ਸੱਚ ਨਾਨਕ ਹੋ ਸੀ ਸੱਚ।

0: ਸਚ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕੀ ਫਤਿਹ ਹੈ ਹਰ ਜੁਗ ਜੁਗ ਪਉ ਤੋਂ ਪਾਇਆ ਪੈਜ ਰੱਖ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਨਕ ਦੀ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾੜੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸਚੈਰ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚਰੇ ਚੜੇ ਤਨ ਆਰਿਆਂ ਨਾ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਾ ਦਾ ਨਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਮੰਜਾ ਤਖ਼ਤਾਂ ਅਤੇ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਸਤਵੰਜਾ ਤਖ਼ਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪੰਜਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਗਰੀਬ ਨਵਾਜ ਧੰਨ ਸਤਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸਮੂਹ ਗੁਰਦੁਆਇਆ ਗੁਰਤਾਮਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਆਂ ਦੇ ਮਾਂ ਨਿਤਾਣੇ ਨਿਤਾਨ ਨੇ ਓਟਿਆਂ ਦੀ ਓਟ ਹੇ ਅਕਾਲ ਪੁਰਖ ਸੱਚੇ ਪਿਤਾ ਗਰੀਬ ਨਿਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਹਜ਼ੂਰੀ ਵਿੱਚ ਰਹਿਰਾ ਸਾਹਿਬ ਜੀ ਦੀ ਪਾਠ ਦੀ ਅਰਦਾਸ ਹੈ ਜੀ ਪਵਿੱਤਰ ਹੁਕਮਨਾਮਾ ਬਖਸ਼ੇ ਨਿਹਾਲ ਕਰੋ ਜੀ ਅੱਖਰ ਵਾਧਾ ਘਾਟਾ ਪੁਲਚਕ ਮੁਆਫ਼ ਕਰਨੇ ਜੀ ਸਰਬੱਤੇ ਕਾਰਜ ਰਾਸ਼ ਕਰਨੇ ਸਹੀ ਪਿਆਰਿਆਂ ਦੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ

ਵਿੱਚ ਹੋਮੈ ਲੇਖਾ ਮੰਗੀਐ ਫਿਰ ਆਵੈ ਜਾਇ ਜਿਨ੍ਹਾਂ ਹਰ ਆਪ

जिना हरे आप कृपा करे से गुर समझाया बलहारी गुर आपने सदा सदा कुमाया। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਲਾਸ ਵਿੱਚ ਅਟੈਂਡ ਕੀਤਾ। ਬੱਚਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਆ ਵੀ ਤੁਹਾਡੇ ਇਗਜ਼ਾਮਸ June 7 ਨੂੰ ਹੋਣਗੇ, ਸੋ ਉਸ ਹਿਸਾਬ ਨਾਲ ਸਾਰਿਆਂ ਨੇ ਤਿਆਰੀਆਂ ਕਰਨੀਆਂ। ਹੁਣ ਬੱਚਿਆਂ ਨੂੰ ਬੇਨਤੀ ਹੈ ਇੱਥੇ ਤੁਸੀਂ ਦਰਬਾਰ 'ਚ ਸਜੇ ਰਹਿਣਾ, ਜਦੋਂ ਵਲੰਟੀਅਰ ਤੁਹਾਨੂੰ ਦੱਸੂਗੇ ਫਿਰ ਤੁਸੀਂ ਮੱਥਾ ਟੇਕੇ ਨਮਸਕਾਰ ਕਰਕੇ ਥੱਲੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।